ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ। ਅੰਤ ਲਈ ਛਡਾਇਆ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖਤਾਵ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ

ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੀ। ਵਾਜੇ ਤੇਰੇ ਨਾਦ ਅਨੇਕ ਸੰਖਾ, ਕੀਤੇ ਤੇਰੇ ਵਾਵਨ ਹਾਰੇ, ਕੀਤੇ ਤੇਰੇ ਰਾਗ ਭਰੀ ਸਿਉ ਕਹੀਐ, ਕੀਤੇ ਤੇਰੇ ਗਾਵਨ ਹਾਰੇ। ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵਾ।

ਪਾਵਨ ਪਦਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਭੰਡਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਨੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨ ਪਾਏ ਤੇਰੇ ਅੱਠ ਸਰ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਘਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵਾ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੀ ਭੰਡਾਰਾ।

ਸਾਚੇ ਨਾਮ ਕੀ ਲਾਗੈ ਭੁੱਖ। ਪੁੱਤ ਭੁੱਖਾ ਖਾਇ ਚਲਿਆ ਦੁੱਖ, ਸੋ ਕਿਉ ਵਿਸਰੈ ਮੇਰੀ ਮਾਏ। ਸਾਚਾ ਸਾਹਿਬ ਸਾਚਾ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ। ਆਖ ਤੱਕੇ ਕੀਮਤ ਨਹੀਂ ਪਾਈ, ਜੇਸਾ ਮਿਲਕਾ ਆਖਣ ਪਾਹੇ। ਵੱਡਾ ਨਾ ਹੋਵੈ ਘਾਟ ਨਾ ਜਾਏ, ਨਾ ਉਹ ਮਰਾ ਨਾ ਹੋਵੈ ਸੋਗ। ਦੇਵਦਾ ਰਹਾ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀਂ ਕੋਏ। ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ,

ਦਾਸ, ਹਮ ਕੀਰੇ ਕਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੌਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡਭਾਗ ਵਡੇਰੇ, ਜਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ। ਜਾ ਆ ਹਰ ਹਰ ਜੀਓ ਪਰਿਆ, ਸੈਲ ਪਥਰ ਮੈਂ ਜਨਤਿ ਉਪਾਈ, ਤਾ ਕਾਰਿਜ ਕੇ ਆਗਾ।

ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਛਾ ਬਚਰੇ ਛਰਿਆ।

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬੰ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਕਿਆ ਖਬਖਾਣਾ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਰਿ ਧਿਆਵਹਿ ਤੁਧ ਜੀ, ਸੇ ਜਨ ਜੁਗਮੈ ਸੁਖਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਤਿਨ ਤੂਟੀ ਜਮ ਕੀ ਪਾਸੀ, ਜਿਨ ਹਰਿ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰਿ ਜੀ। ਤੇ ਹਰਿ ਰੂਪ ਸਮਾਸੀ, ਸੇ ਧਨ ਜਿਨ ਹਰਿ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ।

ਕਿਰਿਆ ਤੇਰੀ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਤ ਜੇਵਲੇ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ

ਸਾਧਨ ਕੇ ਸੁਹੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪੜ ਪੜ ਕੀ ਜਾਨਾ ਜਾਬੁਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆ ਕਰਖ ਕਰ ਤੋਹ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸੇਠ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਿ

ਜਾਣੇ ਅਨੁਮਾਨਤ, ਮਹਾਂਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਚਿੰਤਨ ਭਿਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ।

ਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਤ ਭਿਉ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਜੁਗਾ ਸਰੂ ਸਵਯੰ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸਤੁ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ

ਦੁੱਖ ਦਰਦ ਭਾਉ ਨਿਕਟਨਾ ਤਿੰਨ ਨਾਲ ਕੀ ਰਹੈ। ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਹਾ ਚੌਪਈ ਸੰਬਤ ਸਤ

ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆ ਇਹ ਵਡਿਆਈਆ ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾ

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਖਾਲਸਾ ਸਾਹਿਬ ਸੰਗਤ ਜੀਓ। ਆਪ ਸਭਨਾਂ ਨੇ ਸੰਧਿਆ ਸਮੇਂ ਦੇ ਨਿਤਨੇਮ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਸਰਮ ਕੀਤੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਰਤਾਉਣੀ। ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਸੋ ਆਓ ਜੀ ਹੁਣ ਭਾਈ ਬਲਵਿੰਦਰ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਸ਼ਬਦ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨਾਉਂ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਤੁਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਨ ਦਿਆਵੈ ਧਾਏ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਬੁਗਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚੈਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੇਖ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜੇ, ਆਰਿਆਂ ਨਾਲ ਚਰਾਏ ਗਏ, ਸਿੱਖੀ ਸਿਦਕ

ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖਾ, ਆਪ ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦੇ ਤਾਰ ਜੀਓ।

ਸਾਹਿਬ ਜੀ ਦੇ ਜਾਪ ਹੋਏ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਵਿੱਚ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਉੱਦਮ ਬਖਸ਼ਿਸ਼ ਕਰਨ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਜਾਂ ਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ। ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਦਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀ, ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਕਰੋ, ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਉਪਰੰਤ ਆਪ ਜੀ ਦੇ ਬਸਤਰਾਂ ਦੀ ਸੇਵਾ ਕਰਨ ਦੀ ਆਗਿਆ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬੰਧੇ ਦੂਜਾ, ਪ੍ਰਭ ਕੇ ਸਿਮਰ ਤੀਸੇ ਸਨਾਨੀ, ਪ੍ਰਭ ਕੇ ਸਿਮਰ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੋ ਪਲ ਫਲਾ, ਸੇ ਸਿਮਰ ਹੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੇ ਲਾਗੂ ਪਾਏ, ਪ੍ਰਭ ਕੇ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤੇ ਸਨਾ ਪੁੱਜੈ, ਪ੍ਰਭ ਕੇ ਸਿਮਰਨ ਸਭ ਕੁਛ ਸੁਚੈ, ਪ੍ਰਭ ਕੇ

ਜੈ ਮਾਤ ਪਿਤਾ ਸੁਤ ਮੀਤਨ ਭਾਈ ਮਨ ਮੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਜਾ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜਹਿ ਮੁਸ਼ਕਲ ਹੋਵੇ ਤਾਰੀ ਹਰ ਕੋ ਨਾਮ ਖਿੰਨ ਮਾਹੇ ਉਧਾਰੀ ਅਨਕ ਪੁੰਨ ਚੰਨ ਕਰਤ ਨੇ ਤਰੈ ਹਰ ਕੋ ਨਾਮ ਕੋਟ ਪਾ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਹੋ ਸੂਖ ਨੇਰੇ ਸਗਲ ਸਹਿਬ ਤੋ ਰਾਜਾ ਦੁਖੀਆ ਹਰ ਕਾ ਨਾਮ ਜਾ ਤੋ ਸੁਖੀਆ ਲਾਖ ਕਰੋੜੀ ਬੰਧ ਨਾ ਪਰੈ ਹਰ

ਸਦਾ ਧਿਆਈਏ, ਨਾਨਕ ਗੁਰਮੁ ਪਰਮ ਗਤ ਪਾਈਐ। ਸੂਟਤ ਨਹੀਂ ਕੋ ਲਖਵਾਈ, ਨਾਮ ਜਪਤੈ ਪਾਰ ਪਰਾਈ, ਅਣਕ ਵਿਘਨ ਜੈ ਆਏ ਸੰਘਾਰੈ, ਹਰਿ ਕਾ ਨਾਮ ਤਤਕਾਲ ਉਧਾਰੈ, ਅਣਕ ਜੋ ਜਨਮੇ ਮਰ ਜਾਮ, ਨਾਮ ਜਾਤ ਪਾਵੈ ਬਿਸਰਾਮ, ਹਉ ਮਹਿਲਾ ਮਲ ਕਬਨਾ ਧੋਵੈ, ਹਰਿ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ ਨਾ।

ਨਿਮਕ ਨਿਮਕਰ ਸੀ ਘਟਾਵੈ ਤੋਂ ਵੀ ਹੋਵੇ ਮੈਲ ਨਾ ਜਾਵੇ। ਹਰ ਕੇ ਨਾਮ ਸਾਮ ਸਰ ਕੁਛ ਨਾਹੇ, ਨਾਨਕ ਗੁਰੂ ਨਾਮ ਜਤ ਗਤ ਪਾਏ। ਮਨ ਕਾਮਨਾ ਤੀਰਥ ਤੇ ਛੁੱਟੇ ਕਰਕ, ਮਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨ ਸੇ ਰਾਤ, ਮਨ ਕੀ ਮੈਲ ਨਾ ਤਾਂਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੇ। ਜਲ ਧੋਵੈ ਬਹੁ ਦੇਹ ਅਨੀਤ, ਛੁੱਤ ਕਾਂ ਹੋਏ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾ ਉਧਰੇ ਪਤਤ ਬਹੁ ਮੂਚ। ਬਹੁਤ ਸਿਆਣ ਚਮਕਾ ਭਉ ਪਿਆ ਪੈ, ਅਨਕ ਜਤ

ਤੁਮਰੀ ਉਸ ਤੁਮ ਤੇ ਹੋਏ ਨਾਨਕੇ ਆਪਣਾ ਜਾਣ ਸਕੋਏ। ਸਰਬ ਧਰਮੈ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਤੋਰ ਮਤਮਲ ਹਰਿਆ ਸਗਲ ਤੁਮੇ ਉਤਮ ਭਲਾ ਹਰਿ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ।

ਰਮੇਜਾ ਕੀ ਗੁਣ ਚੇਤ ਪੁਰਾਣੀ ਕਵਣ ਮੂਰਤੇ ਕਵਣ ਦਿਸ਼ਤਾਨੀ ਜਿਨ ਤੂੰ ਸਾਹ ਸੁਭਾਅ ਸਿੰਗਾਰਿਆ ਕਰ ਵਕਨ ਵਾਹੇ ਜਿਨੇ ਵਾਰਿਆ ਵਾਰ ਵਿਵਿਰਤਾ ਤੁਝੇ ਪਿਆਰੇ ਦੂਤ ਭਰ ਜੋਵਨ ਭੋਜਨ ਸੁੱਖ ਸੂਤ ਬਿਰਧ ਪਿਆ ਉਪਰ ਸਾਕ ਸਹਿਨ ਮੁੱਖ ਪਿਆ ਬੈਠ ਪੋ ਦੈਨ ਇਹੋ ਨਿਰਗਣ ਕਨ ਕਛੂ ਨਾ ਪੂਜੈ ਬਖਸ਼ ਲਿਓ ਤੂੰ ਨਾਨਕ ਸੀਜੈ ਜੈ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਗਸ ਹੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖ ਤਾਈ ਪਵਨ ਪਾਪ ਕਮੁੱਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਧ ਬਸਾ ਦੀਨੇ ਹਸ ਪਾਪ ਕਾਨੇ ਤਰਸਨਾ ਤਿਸੇ ਤਿਆ ਕਬਰ ਸੰਗ ਰਚਨਾ ਐਸੇ ਦੁਖ ਨਾ ਵਿਆਪੇ ਨਾਨਕਾ ਲਿਓ ਪ੍ਰਵਿਆਪੇ ਆਦਿ ਅੰਤ ਜੋ ਰੱਖਣਾ।

ਰਤਨ ਤਿਆਗ ਕੌਟੀ ਸੰਗ ਰਚੇ ਸਾਚ ਛੋੜ ਝੂਠ ਸੰਗ ਮਚੈ ਜੋ ਸ਼ਰਨਾ ਸੋ ਅਸਤਰ ਕਰ ਮਾਨੇ ਜੋ ਮਨ ਸੋ ਧੂਰ ਪਰਾਨੇ ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਦ ਪੀਤ ਪਤਮ ਸੰਗ ਹੋਏ ਅੰਧਕੂਪ ਮੈਂ ਪਿਤ ਵਿਕਰਾਲ ਨਾਨਕਾ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਜਾਤ ਲੋਕ ਪਚਾਰਾ ਕਰੇ ਦੇ ਨਾਥ ਬਾਹਰ ਵੇਖ ਅੰਤਰ ਮਲਮਾਇ ਸ਼ਬਦ ਨੇ।

ਰਹਿਤਵਰ ਕੁਸ਼ਵਰ ਕਮਾਵਤ ਮਨ ਨੇ ਪ੍ਰੀਤ ਮੁਖ ਮਟਰਾਪਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਪੀ ਨਾ ਕਾਹੂ ਪੀਨ ਅਪਰ ਵਿਦੇਸੇ ਆਪ ਨ ਕਰੇ ਆਪ ਤਜਾਪ ਜਨਮੇ ਮਰੈ ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤੇਰੇ ਸੰਸਾਰ ਜੋ ਤੂੰ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਜਨ ਚੰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਪਹਿਮਾਨੇ ਆਪੇ ਆ ਪਾਪ ਕਰਤ ਨਵੇਰਾ ਕਿਸੇ ਦੂਰ ਜਨਾਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਿਆਣ ਸਕਲ ਤੇ ਰਹਿਤ ਸਭ ਕੁਛ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਤਨੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ

ਜੈ ਪ੍ਰਸਾਦ ਪਾਠ ਪਰੰਪਰ ਹੰਡਾਵੈ ਤਿਸੇ ਤਿਆ ਕਥਾ ਪੱਲਵ ਆਵੈ ਜੈ ਪ੍ਰਸਾਦ ਸੁਖ ਸੇ ਸੁਜੇ ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ ਜੈ ਪ੍ਰਸਾਦ ਤੂੰ ਸਭ ਕੋ ਮਨ ਮੁਖ ਤਾਂ ਕੋ ਜਸ ਰਸਨ ਬਖਾਨੈ ਜੈ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ

ਜੈ ਪ੍ਰਸਾਦ ਅਸ ਵਸਤਵਾਰੀ ਮਨ ਤਿਸ ਕੋ ਕਬੂ ਨਾ ਵਿਸਾਰੀ ਜੈ ਪ੍ਰਸਾਦ ਬਾਗ ਮਿਲਕ ਧਾਰਾ ਰਾਗ ਪ੍ਰੋਪਰ ਆਪਣੇ ਮਨੈ ਜਿਨ ਤੇਰੀ ਮਨ ਬਣਤ ਬਣਾਈ ਊਠ ਬਸ ਤਿਸੇ ਧਿਆਈ ਤਿਸੇ ਧਿਆਈ।

ਸੰਗ ਦਿੜੇ ਸਭ ਧਰਮ ਸਾਧਕੇ ਸੰਗ ਕੇਵਲ ਪਾਰ ਬ੍ਰਹਮ ਸਾਧਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧਕੇ ਸੰਗ ਸਭ ਕੁਲ ਉਧਾਰੇ ਸਾਧਸੰਗ ਸਾਜਨ ਮੀਤ ਕੁਟੁੰਬ ਦਸਤਾਰੈ ਸਾਧੂ ਕੇ ਸੰਗ ਸੋਤਨ ਪਾਵੈ ਜਸ ਤੰਤੇ ਸਭ ਕੋ ਪ੍ਰਸਾਵੈ ਸਾਧਸੰਗ ਧਰਮ ਰਾਇਕ ਸੇਵਾ ਸਾਧ

ਬ੍ਰਹਿਮ ਗਿਆਨੀ ਕੀ ਮਤ ਕੌਣ ਬਖਾਣੇ, ਬ੍ਰਹਿਮ ਗਿਆਨੀ ਕੀ ਗਤ ਬ੍ਰਹਿਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਕੇ ਸਤਿ ਕਰ।

ਕਈ ਕੋਟ ਭੈ ਬਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗਾਤ ਮਿਨ ਕੋਰ, ਕਈ ਕੋਟ ਪਰ ਦਰ ਪੁਹਰੇ, ਕਈ ਕੋਟ ਪਰ ਦੁੱਖ ਨਾ ਕਰੈ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਪਰਮਾਏ।

ਕਈ ਕੋਟ ਸਸਿਆ ਸੂ ਨਖੱਤਰ, ਕਈ ਕੋਟ ਦੇਵ ਦਾਨ ਮਿੰਦਰ ਸਰ ਸਤਰ, ਸਗਲ ਸਮੱਗਰੀ ਆਪਣੇ ਸੂ ਧਾਰੈ, ਨਾਨਕ ਦੇਸ ਦੇਸ ਭਾਵੈ ਤਿਸ ਨਸਤਾਰ ਹੈ। ਕਈ ਕੋਟ ਰਾਜ ਤਾਮ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮਰ ਤੇ ਅਰਸਾਸਤ, ਕਈ ਕੋਟ ਕੀਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਰਤਿਆ ਜੀਵੈ, ਕਈ ਕੋਟ ਕਿਹੜੀ ਮੀਠ ਸੁਬਾਨ ਦੀਵੈ, ਕਈ ਕੋਟ ਜਾ ਕੇ ਨਾ ਵਿਸਾ

ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਏ। ਪ੍ਰਭ ਭਾਵੈ ਮਾਨੁਖ ਤਪਾਵੈ, ਪ੍ਰਭ ਭਾਵੇ ਤਾਂ ਪਾਤ ਧਰਾਵੈ, ਪ੍ਰਭ ਭਾਵੈ ਸਾਸਤ ਰਾਖੈ, ਪ੍ਰਭ ਭਾਵੇ ਤਾਂ ਹਰ ਗੁਣ ਭਾਖੈ, ਪ੍ਰਭ ਭਾਵੇ ਤਾਂ ਪਤਾ ਤੋਂ ਉਧਾਰਿਆ।

ਤੇ ਕਿਆ ਹੋਇਆ ਵੈ ਜੋ ਤੇ ਸੁਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ ਜੋ ਤੇ ਸੁਭਾਵੈ ਸੋਈ ਕਰੇ ਅੰਨ ਚ ਅੰਨ ਭਿਖਿਆ ਮੈਂ ਰਚੈ ਜੇ ਜਾਨ ਤੇ ਆਪਣਾ ਬਚੈ ਭਰਮੇ ਪੂਲਾ ਦੇ ਦਸਤਾਵੇ ਨਿਮਕ ਮਾਹੀ ਚਾਰ ਕੁੰਟ ਫਿਰਿਆ ਵੈ ਕਰ ਕਿਰਪਾ ਜਿਸੇ ਆਪਣੇ ਭਗਤ ਦੇ ਨਾਨਕ ਤੇ ਜਾ ਨਾਮ ਲੈ ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਦ ਅਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਪ੍ਰਗਟਾਵੈ ਜਾਂ ਕੋ ਆਪਣੀ ਕਰੇ ਬਖਸੀਸ ਤਾਂ ਕਾਲੇ ਕਹਿਣਾ ਕਹਿੰਦੇ ਜਗਦੀਸ਼ ਜੋ ਪਿੰਡ ਸਭ ਤੇ ਸੀਰਾਸ

ਕਬੂ ਤਾਟ ਦੀ ਦਿਸਨਾਨ ਕਬੂ ਸਹਿਤ ਸਾਧਕ ਮੁੱਖ ਗਿਆਨ ਕਬੂ ਕੀਟ ਸਤ ਪਤੰਗ ਜੀਆਨ ਕਜੋਨ ਭਰਮੇ ਭਰਮੇ ਆ ਨਾਨਾ ਰੂਪ ਜਿਉਂ ਸਵਗੀ ਦਿਖਾਵੇ ਜਿਉਂ ਪ੍ਰਭਾਵੈ ਤੇ ਵੇ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਆ ਵਰਨਾ ਕੋਏ ਕਬੂ ਸਾਧ ਸੰਗ ਤੇ ਹੋ ਪਾਵੈ ਉਸ ਥਾਂ ਤੇ ਬਹੁ ਨਾ ਆਵੈ ਅੰਤਰ ਹੋਏ ਗਿਆਨ ਪ੍ਰਕਾਸ਼।

ਬਲਾਏ ਜਿਉਂ ਜਲ ਵੀ ਹੁਣ ਮਛਲੀ ਤੜਫਰਾਏ ਸੰਤ ਕਾ ਦੁਖੀ ਭੁੱਖਾ ਨੇ ਰਾਜਾ ਹੈ ਜਿਉਂ ਪਾਪ ਕਹਿੰਦਾ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੀ ਕੇਲਾ ਜਿਉਂ ਬੁਆਟ ਤਿਲ ਖੇਤ ਮਾਹੇ ਦੋਹਿਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖੀ ਸਦ ਮਿੱਥਿਆ ਕਹਿਤ ਕਿਰਤ ਨਿੰਦਕਾ ਧੁਰ ਪਿਆ ਨਾਨਕ।

ਪਿਆ ਕਿਰਤ ਨਾ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕਰਤ ਕੇਵ ਕਾ ਨਿਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਇੱਜ਼ਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਜ ਗਰਾਸ। ਸਭ ਕੁਛ ਵਰਤੇ ਤੈਸ ਕਾ ਕੀਆ, ਜੈਸਾ ਕਰੇ ਤੈਸਾ ਖੋਤੀਆ। ਆਪਣਾ ਖੇਲਾਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸ ਨੂੰ ਕਿਰਪਾ

ਸਥੂਲ ਨਾ ਕੁਝ ਜਨਮੇ ਨਾ ਕੁਛ ਮਰੇ ਆਪਣ ਚੜਿਆ ਤਾਪ ਹੀ ਕਰੇ ਆਪਣ ਜਾਵਣ ਦਸਤਾਂ ਦਸ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜਗਤ ਰਾਪ ਅਵਨਾਸੀ ਨਾ ਹੀ ਕੁਛ ਖੰਡ ਧਾਰਨ ਧਾਰਿਓ ਬ੍ਰਹਿਮੰਡ

ਹੁਕਮ ਫਰਮਾਨ। ਜੋ ਕੁਛ ਕਰੇ ਸੋ ਪ੍ਰਭ ਕਹਿ ਰੰਗ, ਸਦਾ ਸਦਾ ਬਸੇ ਹਰ ਸੰਗ। ਸਹਿ ਸੋ ਆਏ ਹੋਏ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਪ੍ਰਭ ਕਾ ਕੀ ਜਣ ਮੀਠ ਲਗਾਨਾ, ਜੈਸਾ ਸਾ ਤੈਸਾ ਦਸਤਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਹੋਏ ਸੋ।

ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ, ਤਸਵੇ ਨਾਹੀ ਤੇਰੇ ਕੁਛ ਕਾਮ ਖਤ। ਨਾਨਕ ਜਪ ਏਕ ਹਰ ਨਾਮ, ਰੂਪੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਕਲ ਘਟ ਸੋਹੈ, ਧਨਵੰਤਾ ਹੋਏ ਕਿਆ ਕੋ ਕਰਬੈ।

ਉੱਜਲ ਹਰ ਦਰ ਗੈ ਸੋਏ। ਇਹੋ ਵਪਾਰ ਪਹਿਲਾ ਵਪਾਰ ਹੈ, ਨਾਨਕ ਤੇ ਸਤ ਬਲਿਆਰ ਹੈ। ਚੰਨ ਸਾਧਕੇ ਧੋਏ ਧੋਏ ਪਿਓ, ਅਰ ਸਾਧਕੋ ਆਪਣਾ ਜਿਉ। ਸਾਧ ਕੀ ਧੂਰ ਕਰ ਸੁਨਾਨ, ਸਾਧ ਉੱਪਰ ਜਾਈਏ ਕਰਮਾਨ। ਸਾਹ ਸੇਵਾ ਭਾਗੀ ਪਾਈਏ, ਸਾਧ ਸੰਘਾਰ ਕੀਰਤਨ ਗਾਈਏ। ਅਣਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ। ਓਟ ਗਈ ਸੰਤੈ ਦਰਿਆ, ਸਤ ਸੁਖ ਨਾਨਕ ਤੇ ਪਾਇਆ। ਮਿਰਤ ਕੋ ਜੀ ਬਾਲਣ ਹਾਰ, ਭੂਖੇ ਕੋ ਦੇਵਤ ਆਧਾਰ। ਸਮਝਾਂ ਕੀ ਦ੍ਰਿਸ਼ਟੀ ਮਾਹੇ ਪੂਰ।

ਰੂਪ ਸਤ ਜਾਂਕਾ ਸਤ ਸਥਾਨ ਪੁੱਤ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਜਾਕੀ ਬਾਣੀ ਸਤ ਪੁਰਖ ਸਾ ਮਾਹਿਸ ਬਾਣੀ ਸਤ ਕਰਮ ਜਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲ ਜਿਸੇ ਬਜਾਏ ਤਿਸੇ ਸਭ ਭਲੀ ਸਤ।

ਸਤਿ ਕੀਆ ਸਤਿ ਸਾਤੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਹਿਸੋ ਕਰ ਨਿਹਾਰੇ ਆਪਣਾ ਮੂਲ ਸਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋ ਤੇ ਸੁਭਾਵ ਹੈ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤੇ ਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਿਨ ਰਹਿ ਗੁਰ ਕੇ ਬਚਨ ਪਦਾਰਥ ਲਏ ਉਹ ਦਾਤੇ ਦੁੱਖ ਕਾਟਣਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਪੜ ਭਾਗੀ।

ਆਪ ਸਤਿ ਸਤ ਸਭ ਧਾਰੀ ਆਪੇ ਗੁਣਕਾਰੀ ਸਬਦ ਸਤਿ ਸਤ ਪ੍ਰਭਕਤਾ ਸੁਰਤ ਸਤ ਸਚਾ ਸੁਣਤਾ ਬੂਜਨ ਹਾਰ ਕੋ ਸਤ ਸਾ ਹੋਏ ਨਾਨਕ ਸਤਿ ਸਤ ਪ੍ਰਭ ਸੋਏ ਸਤਿ ਸਰੂਪ ਹਿਰਦੇ ਜਨ ਮਾਨਿਆ ਕਰਨ ਫਲਾ।

ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕੀ ਸਰ ਪਰ ਰੱਖੇ, ਆਪਣੇ ਦਾਸ ਕੋ ਦੇਹ ਬਿਠਾਏ, ਆਪਣੇ ਸੇਵ ਕੋ ਨਾਮ ਚਬਾਏ, ਆਪਣੇ ਸੇਵਕੀ ਆਪਾ ਰੱਖੇ, ਤਾਂ ਕਿ ਆਤਮਿਤ ਕੋਈ ਨਾ ਲਾਗੇ। ਪ੍ਰਭ ਕੇ ਸੇਵ ਕੋਈ ਨਾ ਪਹੁੰਚੇ, ਪ੍ਰਭ ਕੇ ਸੇਵ ਕੋਈ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨ ਸੋ ਸਿਵ ਦੇ ਪਿਟ ਆਇਆ, ਨਿੱਕੀ ਕੀ ਮੈਂ ਕਰ ਰੱਖੇ, ਭਸਮ ਕਰੇ ਲਾਸਗੜ ਕੋਟ।

ਪਰ ਗੁਰ ਕੀ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੀ ਸਹਿ ਆਪਸ ਕੋ ਕਰ ਕਛੂ ਨਾ ਜਨਾਵੈ ਹਰਿ ਹਰਿ ਨਾਮ ਹਿਰਦੈ ਸਤਿ ਆਵੈ ਮਨ ਵਿੱਚ ਸਤਿਗੁਰ ਕੇ ਪਾਸ ਤੈ ਸੇਵਕ ਏ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਸ ਕੋ ਹੋਤ ਪ੍ਰੋਪ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬਿਸ ਬਿਸ ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।

ਸਾਰੀ ਸਾਧ ਸੰਗ ਚ ਆਪਣਾ ਮਰਾਰੀ ਤਿਤ ਪਾਈ ਚੂਕੇ ਭਰਮ ਕਾਣ ਸੁਣ ਨਾਨਕ ਹਰ ਰਜਾ ਸਰਵਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਧਿਆਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬੰਦੂਜਾ ਨਾਹੀ ਕੋਏ ਸਰਵਣਾ ਤਰੇ ਕੋ ਸੋਏ।

ਤੰਤ ਜਨ ਅਮਲ ਕਰੋ ਵਿਚਾਰ ਏਕ ਸਿਮਨ ਨਾਮੇ ਆਧਾਰ ਅਵਰ ਪਾਸਾ ਮੀਤ ਵਸਾਰੋ ਚਰਨ ਕਮਲ ਰਤ ਮੈਂ ਉਤਾਰੋ ਕਰਨ ਕਾਰਨ ਸੋ ਪ੍ਰਭੂ ਸਮਰੱਥ ਦੜ ਕਰ ਕਹੋ ਨਾਮ ਹਰ ਬਥ ਇਹੋ ਧਨ ਸਾਂਝੋ ਹੋ ਭਗਵੰਤ ਸੰਤ ਜਨਾ ਕਰਨ ਰਮਵੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜੈਸ ਧਨ ਕੋ ਚਾਰ ਕੌਂਟ ਉਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜੈ ਸੋ ਕੋ ਨਿਤ ਵਾਸੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੈ ਸੋਭਾ ਕੋ ਕਰੇ ਪਿਲੀ ਕਾਨੀ ਸਾ ਸੋਭਾ ਪਜਰ ਕੀ ਸਾਨੀ ਅਨਕ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰਿ ਅਵ ਕਤਲਾਏ ਸਰਮ ਧਾਨ ਮੈਂ ਹਰ ਨਾਮ ਧਾਨ ਜਪ ਨਾਨਕ ਦਰ ਗਏ ਪ੍ਰਭਾਨ ਮਨ ਪ੍ਰਭੂ ਦੁਹਰ ਕੇ ਨਾਏ ਦੈ ਦਸਤਾਪ ਥਾ ਕਟਾਏ ਤਾਂ ਕੋ ਬਿਗਨ ਲਾਗੇ ਕੋਏ ਜਾਂ ਕਿਤੇ ਵਸੇ ਹਰ

ਪਛਤਾਨਾ। ਗੋੜਕੀ ਮਾਂ ਤੂੰ ਲੈ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕਹਿ ਕੇ ਲਿਪਕ ਜਾਏ, ਆਪ ਜਪੋ ਅਵਰਹਿ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਓ, ਸਾਰ ਭੂਤ ਸਤ ਹਰ ਕੋ ਨਾਓ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜੈ ਹੂਮੇ ਬਿਖਵੈਲ, ਹੋਏ ਚਿੰਤ ਵਸੇ ਸੁਖ ਨਾਲ, ਸਾਸ ਗਰਾਸਾ ਨਾਮ ਸਮਾਲ, ਚਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵੇ ਸਚ ਤਨਾ, ਹਰ ਪੂੰਜੀ ਸਤ ਕਰੋ ਵਿਵਹਾਰ, ਇਹਾਂ ਸੁਖ ਤਰ ਕੈ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਹੇ, ਏਕ ਸੇ ਮੇਕੋ ਮਨਾਏ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾ ਵੇਕ ਭਗਵੰਤ, ਏਕੋ ਏਕ ਏਕ ਹਰਿਆਪ, ਪੂਰਨ ਪੂਰ ਰਹੋ ਪ੍ਰਭ ਆਪ, ਅਨਕ ਬਸਾਰ ਏਕ ਤੇ ਪੈ।

ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨੀਤ ਹਮ ਨਿਰਗੁਣਿਆਰ ਨੀਚ ਜਾਣ ਨਾਨਕ ਸਰਬ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਖ ਪਾਏ ਇੱਕ ਨੇਮ ਖਰਚੇ ਗੁਣ ਗਾਏ ਅਨਕ ਰਾਜ ਭੋਗ ਵਡਿਆਏ ਹਿਰਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਅਨੀਤ ਭਲੀ ਸੋ ਕਾ ਨੀ ਸੋ ਬਾ ਧਰਮਾਂਤ।

ਆਪਣੇ ਅਪਾਰ ਅਬਨਾਕਸੀ ਸੁੱਕੇ ਆਪਣੇ ਆਸਨ ਤਹਿ ਜਨ ਮਰਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜੰਪੀ ਤਰਾਸ ਕਹੋ ਕਿਸ਼ੋਏ ਜਬ ਅਬਗਤ ਗੋਚਰ ਪਵੇ ਕਹ ਤਬ ਚਿਤ

ਅਰਧ ਭਵਤ ਸਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭੈਣਾਂ ਹੀ ਕੁਛ ਹੋਏ ਆਪਣ ਸੂਸਾ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਾਸ਼ਟੀ ਤਤ ਕਵੇਤਾ ਨਾਨ ਸਤਿਕਾ ਚੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੈ ਸੋ

ਨਿਰਭਉ ਜਪੈ ਸਗਲ ਕੋ ਮਿਟੋ ਪ੍ਰਗਟ ਪਾਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਾਤ ਮਨ ਹੋ ਸੁਖ ਚਿੰਤਾ ਜਾਏ ਮਿਟੇ ਹੰਕਾਰ ਤਹਿ ਜਨ ਕੋਈ ਨਾ ਪਹੁੰਚਣ ਹਾਰ ਸਰ ਉਪਰ ਠਾਂਡਾ ਕਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾਂ ਕੀ ਦੈਸ਼ਟ ਦਰਸ਼ਨ ਪੇਕ ਤੂੰ ਦਸ ਰੈਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ

ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤੈਨ ਮੈਂ ਇਹੋ ਵਿਸਾਸ ਸੰਤ ਜਿਨ੍ਹਾਂ ਕਾ ਪੇਖਣ ਸਭ ਰਹਿਮ ਸੰਤ ਜਿਨ੍ਹਾਂ ਕੇ ਹਿਰਦੇ ਸਭ ਧਰਮ ਸੰਤ ਜਿਨ੍ਹਾਂ ਸੁਣ ਸਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਸੁਖਮਾਨੇ ਕਾਰਨ ਕਰਾਣ ਪਰ ਜਾਣੇ ਅੰਤਰ ਵਸੇ ਬਾਹਰ ਵੀ ਹੋਈ ਨਾਨਕ ਦਰਸ਼ਨ ਦੇਖ ਸਭ ਹੋਈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਤ ਇਸ ਭਾਵੇ ਤਾਂ ਕਰੇ ਵਿਸਤਾਰ।

ਪੇਖਣ ਹਾਰਾ ਸਤ ਸਮਗਰੀ ਜਾਂ ਕਾ ਤਨਾ ਆ ਪੰਜਾ ਸਾਹਿਬ ਸੁਣਾ ਆਪ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਤ ਲੋਕ ਤਰਾਇਆ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਮ ਜਾਂ ਭਾਵ ਹੈ ਤਾਂ ਲੈ ਸਮਾਏ ਇਸਤੇ ਹੋਏ ਸੋ ਨਾ ਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਆਪ ਭਲਾ ਕਰ ਤੂੰ ਤਤ ਨੀਤੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤਪੋ ਅਤੇ ਆਪਣ ਸੰਗ ਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੂਜੀ ਪਾਏ ਦਸਤਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਉਹ ਜਾਣ ਜੋ ਜਾਣੇ ਤੇ ਸਦਾ ਸੁੱਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲ

ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੇ ਸਦਮ ਪਵਾਈਐ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ।

ਗਾਵੇ ਖੂਹ ਵਿਖੇ ਹਦਰਾ ਹਦੂਰ, ਕਤਨਾ ਕਥੀ ਨਾ ਆਵੇ ਤੋਟ, ਕਤ ਕਤ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹੋ, ਸਾਚਾ ਸਾਹਿਬ ਸਾਚ ਨਾਏ, ਪਾਖਿਆ ਪਾਵਾ ਪਾਰੋ, ਆਖਹਿ ਮੰਗਹਿ ਦੇਹ ਦੇਹ, ਦਾਦ ਕਰੇ ਦਾ ਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮਹਾਉ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਤਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ।

ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਦਿਸ ਪਾਵਾ ਬਿਨ ਪਾਣੇ ਕੇ ਨਾਹੀ ਕਰੀ ਜੇ ਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੂਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਮਿਰ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਵਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹ ਹਨੁਮੰਦ ਸੁਣਿਆ ਜੁਗ ਜੁਗਤ ਤਨ ਭੇਦ ਸੁਣਿਆ ਸਾਸ਼ਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਕਾ ਇਸ਼ਨਾਨ ਸੁਣਿਆ ਪੜ ਪੜ ਭਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤ ਸਾਹਾ ਸੁਣਿਆ ਦੇ ਪਾਵੈ ਰਾਹੋ ਸੁਣਿਆ ਹਾਥ ਹੋਵੈ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮਾਂ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਾਉਣ ਕੀ ਸੁੱਧ ਮੰਨੈ ਮੁਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

संत था प्रख्या जन सूत जे को बुझा हुआ सचियार तबलै पर के तपार धरती होर पर होर होर दिसे पार तलै कवन जोर जी जात रंगा के नाव सपना लिखिया बड़ी कला मेहो लेखा लिख जाना कोय लेखा लिखिया केता होए केता तान सवाले रूप ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇੱਕ ਕੁਆਉ ਦਿਸਦੇ ਹੋਏ ਲਖ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਘ ਗ੍ਰੰਥ ਮੁਖ ਵੇਦ ਪਾਠ ਸੰਘ ਜੋਗ ਮਨ ਰਹਿ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਸੰਘ ਸਤੀ ਅਸੰਖ ਦਾ ਤਾਰ ਅਸੰਘ ਸੂਰਮੋ ਪਾਕਸਾ

ਅਸੰਖ ਮੂਰਖ ਅੰਧ ਘੋਰ, ਸੰਘ ਚੋਰ ਹਰਾਮ ਖੋਰ, ਸੰਘ ਅਮਰ ਕਰ ਜਾਹੇ ਜੋਰ, ਸੰਘ ਗਲ ਵੱਡ ਹੱਤਿਆ ਕਮਾਹੇ, ਸੰਘ ਪਾਪੀ ਪਾਪ ਕਰ ਜਾਹੇ, ਸੰਘ ਕੂੜਿਆਰ ਕੂੜੇ ਫਿਰਾਹੇ, ਸੰਘ ਮਲੇਸ਼ ਮਲ ਪੱਖ ਖਾਹੇ, ਸੰਘ ਨਿੰਦਕ ਸਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਬਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਨਾਵ ਸੰਖ ਤਾਵ, ਗਮ ਗਮ ਅਸੰਖ ਲੋ, ਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਖਾਣ, ਜਿਨੇ ਲਿਖੇ ਦਿਸ ਸਿਰ ਨਾਹੀਂ, ਜੇ ਫਰਮਾਏ ਦਿਵ ਦੇਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਣਨਾਵੈ ਨਾਹੀਂ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ।

ਜਾਣੀਆ ਹੈ। ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕਿੜੀ ਦੁਲਣਾ ਹੋਵਨੀ ਜੇ ਤਿਸ ਮਨ ਹੁਣਾ ਵਿਸਰੈ ਅੰਤਨਾ ਸਿਵਤੀ ਕਹਿਣ ਅੰਤੋ ਅੰਤਨਾ ਕਰਨਾ ਦੇਣ ਅੰਤੋ ਅੰਤਨਾ ਵੇਖਣ ਸੁਣਨ ਅੰਤੋ ਅੰਤਨਾ ਜਾਪੈ ਕਹਿ ਮਨ ਮੰਤ।

ਸੁੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੈ ਸੋਏ। ਜੀਵੜ ਆਪ ਜਾਣੈ ਆਪੇ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋ ਦੇ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪਤ ਟੈ ਵਿਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੂਰਖ ਖਾਹੀ ਖਾਹੇ।

ਦੇ ਆਖੇ ਸੇ ਫੇ ਕਹੀ ਗਏ। ਜਿਸਨੂੰ ਬਖਸ਼ ਸਿਵਤ ਸਾ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ੀਸ।

ਆਖੇ ਈਸਰੇ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਜਾਏ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇ ਉੜ ਭਾਵੇ ਤੇ ਉੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੁੱਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ

ਦੇਵੀ ਸੋਨ ਸਦਾ ਸਵਾਰੇ ਗਾਵੈ ਦਿਨ ਦਾਸਨ ਬੈਠੇ ਦੇਵ ਦਿਆ ਦਰ ਨਾਲੇ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ

ਅਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਨ ਸਿਮ ਜਿਤਨਾਵਨ, ਨਾਨਕ ਅਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ। ਸੱਚ ਸੱਚੀ ਨਾਈ ਹੈ ਪੀ ਹੋਸੀ ਜੈ ਨਾ ਜਾਸੀ, ਰਚਨਾ ਜਿੰਦਰ ਚਾਈ, ਰੰਗੀ ਰੰਗੀ ਭਾਤੀ ਗਰਗਾ ਜਨਸੀ ਮਾਇਆ ਜਿਨ ਉਪਾਈ।

ਜੋ ਨ ਰਾਜ ਮਾਲ ਮਨਸੋਰ, ਜੋ ਨ ਸੁਰਤੀ ਗਿਆਨ ਵਿਚਾਰ, ਜੋ ਨ ਜੁਗਤੀ ਛੋਟਾ ਸੰਸਾਰ, ਜਿਸ ਸਤ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਦਿਨ ਕੇ ਨਾਮ ਅਨੇਕ ਆਨੰਦ, ਕਰਮੀ ਕਰਮੀ ਹੋਈ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਨ ਪੰਜ ਪਰਵਾਨ, ਨਦਰੀ ਕਰਮ ਪਵੈ ਨੀਸਾਨ, ਗਜ ਪਕਾਈ ਉੱਥੇ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਕੋ ਕਰਮ, ਕਿਤੇ ਪੌਣ ਪਾਣੀ ਵੈ ਸੰਤ

ਗੈਨ ਧਨ ਦੈ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਲ ਹੈ ਅਲਹ ਹੈ ਜਾ ਅਨੰਤ ਹੈ ਮੰਦ ਹੈ ਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਵਾਹ ਹੈ ਗਾਹ ਹੈ ਮਨ ਹੈ ਨਿਦਾਨ ਹੈ ਨੇਕ ਹੈ ਫਰੇਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਪੇਖੀ ਪੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨੰਗੀ ਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਭਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਪ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਯੁਗ ਯੋਗੇਸ਼ਵਰੰ ਪਰਮ ਜੁਗਤੇ

ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਆਲ ਛੰਦ ਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੁਨ ਪੁਰਖ ਅਪਾਰ ਸਰਬ ਮਾਂਤਰ ਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਗੋਪਨ।

ਕੇਸਰ ਪੱਤਰ ਜਾਓ, ਕੇਸਰ ਪੱਤਰ ਪਾਹੋ, ਕੇਸਰ ਪੱਤਰ ਦੇਸਾ, ਕੇਸਰ ਪੱਤਰ ਭੇਸਾ, ਕੇਸਰ ਪੱਤਰ ਕਾਲਾ, ਕੇਸਰ ਪੱਤਰ ਪਾਲਾ, ਕੇਸਰ ਪੱਤਰ ਹੰਤਾ, ਕੇਸਰ ਪੱਤਰ ਗੰਤਾ, ਕੇਸਰ ਪੱਤਰ ਭੇਖੀ, ਕੇਸਰ ਪੱਤਰ ਭੇਖੀ, ਕੇਸਰ ਪੱਤਰ ਕਾਜਾ, ਕੇਸਰ ਪੱਤਰ ਰਾਜਾ, ਕੇਸਰ ਪੱਤਰ ਸੁਖ, ਕੇਸਰ

ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਗਤਾ ਰਸਾਵਲ ਸ਼ੰਤ ਵੈ ਪ੍ਰਸਾਦ ਨਮ ਨਰਕਨਾਸੇ ਸਦਾ ਪ੍ਰਕਾਸੇ ਨੰਗੰਗ ਸਰੂਪੇ ਭੰਗੰ ਭੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਥੇ ਅਗਾਲ ਸਰੂਪੇ ਨਿਰਬਾਰ ਭੂਤੇ ਨੰਗੀ ਨਾਮੇ ਨਿਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂ

ਨਰੇਕ ਅਕਰਮੰਗ ਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ।

ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਰੈ ਨੀ ਜਾਦ ਵਿਚਾਰੇ। ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨੰਦ ਗੋਵਿੰਦ ਕੇ ਧਾਮ ਸਦਾਰੇ, ਤੀਰਥ ਨਾਂ ਦੇ ਆਤਮ ਦਾਨ ਸੋ ਸੰਜਮ ਨੇ ਮਨੇਕ ਵਸੇਖੈ, ਵੇਦ ਪੁਰਾਨਕ ਦੇਵ ਕੁਰਾਨ ਜਮੀਨ ਜਵਾਨ ਸਬਾਨ ਕੇ ਪੇਖੈ, ਪਵਨ ਹਾਰ ਜਦੀ ਅਤ ਧਾਰ ਸਭੈ ਸੁਭ ਚਾਰ ਹਜ਼ਾਰ ਕ ਦੇਖੈ।

ਭਾਵ ਸਿਮਟ ਪਇਓ ਸੰਗਰ ਕੈਠਾ ਸਿਗਰੀ ਸਿੱਟ ਦਿਖਾਏ ਜਮ ਭਾਵ ਆਜੁਗਾ ਸਰੂ ਸਿਮ ਭਾਵ ਅਵਰਛਾ ਮੇਰੀ ਤੁਮ ਕਰੋ ਸਿੱਖਿਓ ਬਾਹਰ ਸਿੱਖ ਸੰਗਰੋ ਦੁਸ਼ਟ ਜੇਤੇ ਉਠਵਾ ਤਿਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜਤਾ ਸਰਣੀ ਪਰੇ ਦਿਨ ਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਨਪਕ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਲ ਘਟਨੇ ਐ ਹੈ ਰਛਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸ਼ਟ ਰਜਤ ਕਾਲਾ ਕਿਰਪਾ ਦ੍ਰਿਟ ਤਨ ਜਾਹੀ ਨਿਹਰ ਹੋ ਤਾਂ ਕਿ ਤਾਪ ਤਨਕ ਮਹਰ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਛਾ ਸਭ ਸਕੈ ਨਾ ਕੋਈ।

ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆ ਸਬਦੋ ਤੰਗ

ਲਾ ਸਮਰਤ ਸੁਆਮੀ ਸੁਖ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆ ਕਰਸਾਨ ਸੁਖ ਮਨੈ ਵਸਿਆ ਜਨ ਇੱਛਾ ਸਭ ਪੁਜਾਈਆ।

ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦੈ ਦਿਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਿਆ, ਨਿਰਮਲ ਜਨਾ ਪਾਣਾ ਪਾਵੇ। ਕਹਿ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ, ਉਹ ਕਥ ਕੀ ਕਰੇ ਕਹਾਣੀ, ਕਰੈ ਕਹਾਣੀ ਕਥ ਕੇਰੀ। ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਭ ਗੁਰ ਕੋ। ਹੁਕਮ ਮੰਨਿਆ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ। ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ।

ਸਤੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।

ਮਿਹਰਬਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੁਰ ਗੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ।

ਹੁਕਮਰਤਾਏ ਆਪਿਖੈ ਗੁਰਮੁਖ ਸਾਹਿਬ ਜਾਏ, ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਕੋ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ

ਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਵਡਦਾਤਾ ਜਗਨ ਮੈਂ ਹਾਰ ਪਹੁੰਚਾਵੇ, ਉਸਨੂੰ ਕਿਉਂ ਪੋਏ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭੀ ਕੋ ਜੇ ਹੀ ਕਰਤਾ ਖੇਜ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ

ਹਰਿ ਆਪੇ ਮੁਲਕ ਹੈ, ਮੁਲ ਨਾ ਪਾਇਆ ਜਾਏ, ਮੁਲ ਨਾ ਪਾਇਆ ਜਾਏ, ਕਿਸੈ ਵਿੱਟ ਹੋ ਰਹੇ ਲੋਕ ਵਿਰਲਾਏ, ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਹੈ ਹਰ

ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸ ਆਏ।

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਠੀਕ 9 ਵਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਆਰੰਭ ਹੋਣਗੇ, ਉਪਰੰਤ ਦੀਵਾਨ ਸਜਣਗੇ। ਆਪ ਜੀ ਨੇ ਦਿਨ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਜ਼ਰੂਰ ਭਰਨੀਆਂ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ

ਸੋਹਣ ਕੀ ਆਵਦੇ ਨਾਨਕ ਕਰਮਾ ਬਾਹਰੇ ਦਰ ਢੋ ਨ ਲਹਿਣੀ ਧਾਵਦੇ ਇੱਕ ਮੂਲ ਨਾ ਬੁੱਝਣ ਆਪਣਾ ਅਣਹੋਂਦਾ ਆਪ ਗਣਾਏ ਦੇ ਹੋਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ ਵਾਹਿਗੁਰੂ ਜੀ।

ਜਿਹਾ ਢਾਲੇ ਘਾਲਣ ਤੇਵੇ ਹੋ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਾਹ ਗਿਆ ਹਾਰੀਐ ਪੜਿਆ ਅਤੇ ਉਨੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਵਾਹਿਗੁਰੂ ਜੀ।

ਕਲਾ ਪੇ ਹੀ ਤੈ ਧਾਰੀਐ ਦੇਖੇ ਕੀਤਾ ਆਪਣਾ ਤਰਕਚੀ ਪਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ ਵਾਹਿਗੁਰੂ ਜੀ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਰ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪ੍ਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸੇਵਕ ਪਰਿਵਾਰ ਭਾਈ ਗੁਰਦਿਆਲ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਅੱਜ ਦੇ ਦਿਨ ਦੇ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਮਹਾਰਾਜ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਸੇਵਕਾਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਭਾਈ ਗੁਰਦਿਆਲ ਸਿੰਘ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਰਹਿਮਤਾਂ ਕਰਨੀਆਂ ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ ਸਮੂਹ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੋ ਲੰਗਰ ਹਾਲ ਵਿੱਚ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਮਾਲਕ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ ਕਿਰਪਾ ਕਰੋ ਪਾਤਸ਼ਾਹ ਜੀਓ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਭਿਖਾਰੀ ਜੀਓ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਹਰਸੋਂ ਕੁਰਸੋਂ ਝੱਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਸੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋਆ ਪ੍ਰਭ ਦੀਨਾ ਹਰ ਹਰ ਜਨ ਕੈ ਉਠ ਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਓਧ ਬੋਧ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ

ਨਾਮ ਕੀ ਮਹਿਮਾ ਸੰਤ ਰੇ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਦੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ।

ਨੌਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾਉਦਾਸ ਪੇ ਸਰਥੀ ਵੈਗਨ ਮਾਹੀ ਹੁਮਤ ਪ੍ਰਾਨ ਕਨਕ ਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮਤ ਸਾਧਨ ਨਿਮੁਖ ਨਿਮੁਖ ਕਰ ਸਰੀਰ ਘਟਾਵੈ ਤਉ ਪੀ ਹੁਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਸ਼

ਦ੍ਰਿਸ਼ਟਾਨੀ ਜਿੰਦੂ ਸਾਲ ਸਵਾਰ ਸਿੰਗਾਰਿਆ ਗਰਭਗਨ ਮੈਂ ਜਨਾ ਵਾਰਿਆ ਬਾਰ ਬਵਸਥਾ ਤੁਜੈ ਪਿਆਰੈ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਪੂਜੈ ਬਖਸਲੇ ਉਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਧ ਪ੍ਰਾਤ ਮੀਤ ਬੰਤਾ ਸੰਘ ਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਭਾਵ ਕਰਨੇ ਤਰ ਰਸਨਾ ਦਿਸੈ ਤਿਆਗ।

ਜਾ ਕੇ ਸੇਵਾ ਨਵਨਿਤ ਪਾਵੈ ਤਾਂ ਸੰਗੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਰਸਦਾ ਹਜੂਰੇ ਤਾਕ ਵੰਦਾ ਜਾਂਦ ਦੂਰੇ ਜਾ ਕੇ ਟਹਿਲ ਪਾਵੈ ਦਰਗਹਿ ਮਹਾਨ ਤੇ ਸਭ ਸਾਰਾ ਮੁਕਦੇ ਜਾਨ।

ਸਹਿਰ ਸਮਾਤ ਸੁਨਿਆਂਦਾ ਕੈਸੇ ਮਾਰਗ ਪਾਵੈ ਕਰ ਕਹਿ ਲਿਹੋ ਉੜ ਨਿਭਾਵੈ ਕਹਾਂ ਵਿਚਾਰਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੈ ਭੋਰਾ ਕਹਾਂ ਬਿਸਨ ਬਦ ਗਾਵੈ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ ਬਹਿਰਾਈ ਦਾ ਸਿਉਂ ਪ੍ਰੀਤ

ਕਰਾਲ ਮਿਥਿਆ ਰਥ ਹਸਤੀ ਅਸਤੁ ਬਸਤਰਾ ਮਿਥਿਆ ਰੰਗ ਸੰਗਮਾਇਆ ਬੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਪਸੂ ਪਰ ਕਰਤ ਕੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ।

ਅੰਬੇਰਾ ਕਿਸੈ ਦੂਰ ਜਨਾਵਤ ਕਿਸੈ ਬਿਝਾਵਤ ਨੇਰਾ ਉਪਾਵ ਸਿਆਨਬ ਸਗਲ ਤੇ ਰਹਿਤ ਸਭ ਗਤ ਜਨ ਆਤਮ ਕੀ ਰਹਿਤ ਜਿਸ ਪਾਵੈ ਤਿਸ ਲਏ ਲੜ ਲਾਏ ਥਾਨ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ।

ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੈ ਹੈ ਤਿਸੈ ਤਿਆਗ ਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇਸ ਵੀਜੈ ਮਨ ਆਠ ਪਹਿਰ ਤੱਕ ਜਸ ਗਾਹ ਬੀਜੈ ਜੇ ਪ੍ਰਸਾਦ ਤੁਝ ਸਭ ਕਉ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਨ ਪਾਵੈ ਨਾਨਕ ਪਤ ਸੇਤੀ ਕਰ ਜਾਵੈ ਜੇ ਪ੍ਰਸਾਦ

ਤਿਸਰਾ ਮਸਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਜਕੋ ਨਾ ਪਹੁੰਚੈ ਮਨ ਸਾਧ ਸਾ ਸਿਮਰੋ ਪ੍ਰਭ ਊਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪਹਿਰੀ ਜੈ ਮਨ ਦੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਸਭ ਹਸਤ ਸਵਾਰੀ ਮਨ ਦੇਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ

ਨਾਨਕ ਜਸ ਕਹੇ ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਵੇਖੈ ਬਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਬ੍ਰਹਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਭ ਪ੍ਰਭ ਤਿਆਗ ਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ

ਸਾਧ ਸੰਗਮਲ ਸਗਲੀ ਖੋਤ ਸਾਧਕਾ ਸੰਗ ਮਿਟੈ ਬਿਮਾਨ ਸਾਧਕਾ ਸੰਗ ਪ੍ਰਗਟੈ ਸੋ ਗਿਆਨ ਸਾਧਕਾ ਸੰਗ ਬੁਝੈ ਬ੍ਰਹਮ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧਕਾ ਸੰਗ ਪਾਇ ਨਾਮ ਰਤਨ ਸਾਧਕਾ ਸੰਗ ਏਕ ਉਪਰ ਜਤਨ ਸਾਧਕ ਮਹਿਮਾ ਬਰਨੈ ਕੌਣ ਪ੍ਰਾਣੀ ਨਾਨਕ ਸਾਧਕੀ ਸੂਬੈ ਪਰਮਾ ਸਮਾਨੀ ਸਾਧਕਾ ਸੰਗ ਅਗੋਚਰ ਮਿਲੈ ਸਾਧਕਾ ਸੰਗ ਸਦਾ ਪ੍ਰਫੁਲੈ ਸਾਧਕਾ ਸੰਗ ਆਵੈ ਬਸ ਪੰਚਾ ਸਾਧ ਸੰਗ ਮੰਤਰਸ ਪੂੰਜਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕਾ ਸੰਗ ਮਨੋਹਰ ਬੈਨ ਸਾਧਕਾ ਸੰਗ ਨਕਤ ਹੁੰਦਾਵੈ ਸਾਧ ਸੰਗ ਸਤਮਨ ਪਾਵੈ ਸਾਧਕਾ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੂ ਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕਾ ਸੰਗ ਮਹਾਂਪੁਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧਕਾ ਸੰਗ ਨਾ ਬੀਗਾ ਪੈਰ ਸਾਧਕਾ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕਾ ਸੰਗ ਨਾਹੀਂ ਹੋਂ ਤਾਪ ਸਾਧਕਾ ਸੰਗ ਤਜੈ

ਤਾਦ ਕੈ ਸੰਗ ਸਦਾ ਸੁਖ ਪਾਵੈ ਸਾ ਸੰਗ ਬਸਤਾ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਦ ਕੈ ਸੰਗ ਬਸੈ ਥਾਨ ਊਜੈ ਸਾਧੂ ਕੈ ਸੰਗ ਮਹਿਲ ਪੂਜੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਖੋਲੇ ਉਤਾਰੈ ਸਾਧ ਸੰਗ ਸਾਧਨ ਮੇਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਾ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਾਮੋ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਦਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇਸ਼ੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲੱਗੈ ਪਰਮ ਮੀਠਾ

ਗਿਆਨੈ। ਸਾਧਗ ਉਪਮਾ ਤੇ ਗੁਣ ਤੇ ਦੂਰ, ਸਾਧਗ ਉਪਮਾ ਰਹੀ ਭਰਪੂਰ, ਸਾਧਗ ਸੋਭਾ ਕਾ ਨਾਹੀ ਅੰਤ, ਸਾਧਗ ਸੋਭਾ ਸਦਾ ਬੇਅੰਤ, ਸਾਧਗ ਸੋਭਾ ਊਚ ਤੇ ਊਚੀ, ਸਾਧਗ ਸੋਭਾ ਮੂਚ ਤੇ ਮੂਚੀ, ਸਾਧਗ ਸੋਭਾ ਸਾਧ ਬਨ ਆਈ। ਨਾਨਕ ਸਾਧ ਪ੍ਰਭ ਭੇਦ ਨ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਸਾ ਅਪਰਸ ਬੈਸਨੋ ਸੋਜ ਸੁਪਰ ਸੁਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂੰ ਫਲ ਕੀ ਇੱਛਾ ਨਹੀਂ ਪਾਤਸ਼ਾਹ।

ਇਸ ਦਾਸ ਕੋ ਸਭ ਸੂਜੀ ਪਰੈ ਸਗਲ ਸੰਗਾਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਮ੍ਰਿਤ ਤੈਸੀ ਬਿਖ ਖਾਟੀ।

ਦੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਿਰ ਪਿਉ ਪਾਏ ਕਈ ਕੋਟ ਪਾਤਰ ਬਿਰਖ ਨਜਾਏ ਕਈ ਕੋਟ ਪੌਣ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵਦਾਨ ਵਿੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੂਦ ਤਾਰੈ ਨਾਨਕ ਜਿਹ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਰ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ

ਸਾਸ ਤੇ ਰਾਖੈ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤ ਦੇ ਉਧਾਰੈ, ਆਪ ਕਰੈ ਆਪਨ ਵਿਚਾਰੈ, ਤੁਹਾਂ ਸਿਰਿਆਂ ਕਾ ਆਪ ਸਵਾਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਰ ਕਰਾਵੈ।

ਭਰਮੇ ਭੂਲਾ ਦੈ ਦਿਸਤਾਵੈ ਨਿਮਖ ਮਾਇ ਚਾਰ ਗੁਣ ਫਿਰਿਆਵੈ ਕਰ ਕਿਰਪਾ ਜੇ ਸਭਨੇ ਭਗਤ ਦੇ ਨਾਨਕ ਤੇ ਜਨ ਨਾਮ ਲੇ।

ਪੀਠ ਹਸਤ ਪਤੰਗ ਹੋਏ ਜੀਆ ਅਨਕ ਜੁਨ ਭਰਮੈ ਬ੍ਰਹਮਈਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉਂ ਪ੍ਰਭਾਵੈ ਤਿਵੈ ਨਚਾਵੈ ਜੋਤ ਪਾਵੈ ਸੋਈ ਹੋਏ ਨਾਨਕ ਦੂਜਾ ਵਰਨ ਕੋਏ ਕਬਹੁ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ

ਗੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਤੇ ਕਉ ਰੱਖੈ ਨਾ ਕੋਇ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰ

ਦੁਖਨ ਅੰਤਰਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੁਸ਼ਲੈ ਸੰਤ ਕੈ ਦੁਖਨ ਤੇਰ ਸਭ ਜਾਏ ਸੰਤ ਕੈ ਦੁਖਨ ਨੇਚ ਨੇਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਤਤਾਈ ਸੰਤ ਕਾ ਨਿੰਦਕ ਹਿਣ ਟਿਕ ਨਾ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ

ਜਿਸ ਨੂੰ ਕਿਰਪਾ ਕਰੇ ਤੇ ਸਿਆ ਪ੍ਰਣਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਬਸੁਰਜਨ ਹੋ ਸਿਮਰੋ ਹਰਿ ਹਰਿ ਰਾਏ।

ਮਰ ਰਖੈ ਕੋ ਆਪ ਮਨੁ ਕੈ ਕਿਸ਼ਨਾਹੀ ਹਾਥ ਤਿਸਕਾ ਹੁਕਮ ਬੂਰ ਸੁਖ ਹੋਏ ਤਿਸਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨਾ ਲਾਗੈ ਕੋਏ ਉਸਤਤ ਮਨ ਮੈਂ ਕਾ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਲਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਬਿਗ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ।

ਹੋਵੇ। ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਾਂ ਸਭ ਬੁਝਿਆ। ਜਬ ਦੇਖੋ ਤਾਂ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕਿਸ ਜਨਮੈ ਨਹਿ ਕਿਸ ਮਰੈ, ਆਪਣ ਚਲਤਾ ਆਪ ਹੀ ਕਰੈ। ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਜ ਥਾਪ ਥਾਪ। ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਮੰਡ। ਅਲਖ ਪੇ ਬੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੂਬਾਵੰਤ, ਸਗਲ ਸੰਸਾਰ ਦਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲੇ ਉਧਾਰਨ,

ਹੈ ਸੋ ਹੋਏ। ਕਰਨ ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ।

ਬੂਟੀ ਗਾਂਢਣ ਹਰ ਗੋਪਾਲ ਸਵਰਗ ਜੀਆਂ ਆਪੇ ਪ੍ਰਤਪਾਲ ਸਾਗਰ ਕੀ ਚਿੰਤਾ ਜਿਸ ਮਨ ਮਾਹੇ ਤਿਸੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚੈ ਕੋਏ ਤਿਸ ਬਿਨ ਨਾਹੀਂ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀਂ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨੁਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ

ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ

ਯਾਰਾਜੂਰ ਹਾਜਰਾ ਜੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਕਲ ਜੋ ਕੇ ਜਹਾਜ਼ ਹਲਤ ਪਲਤ ਕੇ ਰਾਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਇੱਕੋ ਵਾਰ ਰੱਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਤਰਸ ਕੀਤਾ ਹੈ ਜੋ ਐਤਵਾਰ ਦੇ ਵਿਸ਼ੇਸ਼ ਦਿਹਾੜੇ 'ਤੇ ਸਾਨੂੰ ਆਪਣੀ ਨਿੱਘੀ ਗੋਦ ਵਿੱਚ ਬੈਠਣ ਦਾ ਸੁਭਾਗ ਜੋ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ ਜਿੰਨੇ ਵੀ ਆਪ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਹੋ ਸਭਨਾਂ ਦੀ ਹਾਜ਼ਰੀ ਸਤਿਗੁਰੂ ਜੀ ਆਪਣੇ ਦਰ ਪ੍ਰਵਾਨ ਕਰਨ। ਆਪ ਜੀ ਦਾ ਚੱਲਿਆ ਹੋਇਆ ਇੱਕ ਕਦਮ ਸਤਿਗੁਰ ਲੇਖੇ ਵਿੱਚ ਲਾਉਣ। ਮਾਣਸ ਜਨਮ ਦੁਲੱਭ ਹੈ ਹੋਏ ਨਾ ਵਾਰੰਬਾਰ, ਜਿਉਂ ਬਨ ਫਲ ਪਾਕੈ ਭੋਏ ਗਿਰੈ ਬੋਹਰ ਨਾ ਲੱਗੈ ਡਾਰ। ਹੁਣੇ ਹੀ ਆਪਾਂ ਸੁਖਮਨੀ ਸਾਹਿਬ ਜੀ ਦੇ ਵਿੱਚ ਬਹੁਤ ਪਾਠ ਜਿਹੜਾ ਹੈ ਸੁਣਿਆ ਜੋ ਮਨ ਨੂੰ ਚੋਟਾਂ ਮਾਰ ਰਿਹਾ ਸੀ, ਪਰ ਸਤਿਗੁਰੂ ਜੀ ਦੀ ਬਾਣੀ ਵਿੱਚ ਹੁਣੇ ਆਪਾਂ ਸੁਣ ਰਹੇ ਸੀ, ਕਹਿੰਦੇ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਸਭ ਕੇ ਮਦ ਸਾਰਿਆਂ ਦੇ ਵਿੱਚ, ਸਭ ਕੇ ਮਦ ਅਲਪਤੋ ਰਹੇ, ਜੋ ਕੁਛ ਕਹਿਣਾ ਸੋ ਆਪੇ ਕਹੇ। ਗੁਰੂ ਪਿਆਰਿਓ, ਉਹ ਕਰਤਾ ਪੁਰਖ ਜਿਨ੍ਹਾਂ ਨੇ ਸਾਨੂੰ ਇਹ ਮਨੁੱਖਾ ਦੇਹੀ ਦੇ ਕੇ ਸਾਨੂੰ ਚੰਗੇ ਕਰਮ ਕਰਨ ਵਾਸਤੇ ਔਰ ਉਸ ਵਾਹਿਗੁਰੂ ਜੀ ਦਾ ਆਰਾਧਨ ਕਰਕੇ ਉਹਦੇ ਵਿੱਚ ਸਾਡੀ ਸਮਾਈ ਹੋ ਜਾਵੇ, ਉਸ ਦੇ ਲਈ ਇਹ ਮਨੁੱਖਾ ਦੇਹੀ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਹੋਈ ਹੈ। ਨਹੀਂ ਤਾਂ ਆਪਾਂ ਬਹੁਤ ਵਾਰੀ ਇਹ ਸੁਣਿਆ ਹੈ ਕਿ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਗ ਕਾਲੇ ਦੇ ਸੰਜਰੀਆ। ਬਹੁਤ ਸਮੇਂ ਦੇ ਬਾਅਦ ਇਹ ਮਨੁੱਖਾ ਦੇਹੀ ਜਿਹੜੀ ਸਾਨੂੰ ਗੁਰੂ ਪਿਆਰਿਓ ਪ੍ਰਾਪਤ ਹੋਈ ਹੈ। ਕਹਿੰਦੇ ਇਸ ਮਨੁੱਖਾ ਦੇਹੀ ਦੇ ਵਿੱਚ ਮਿਲੇ ਹੋਏ ਸਵਾਸਾਂ ਨੂੰ ਸਫਲੇ ਕਰਦੇ ਹੋਏ ਆਪਾਂ ਜੋ ਸਮਾਂ ਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਤੀਤ ਕਰਦੇ ਹਾਂ, ਇਹੀ ਗੁਰੂ ਪਿਆਰਿਓ ਲੇਖੇ ਵਿੱਚ ਲੱਗੇਗਾ। ਭਗਤ ਕਬੀਰ ਜੀ ਇੱਕ ਮਾਤਾ ਨੂੰ ਆਟਾ ਪੀਂਦੇ ਹੋਏ ਦੇਖਦੇ ਸਨ, ਮੀਂਹ ਪੈ ਰਿਹਾ ਸੀ, ਮਾਤਾ ਨੇ ਆਟਾ ਪੀਸਿਆ ਔਰ ਪੀਸਦੀ ਪੀਸਦੀ ਕੁਝ ਦਾਣੇ ਜਿਹੜੇ ਹੈ ਉਹ ਫੱਕਾ ਮਾਰ ਕੇ ਚੱਬ ਰਹੀ ਸੀ, ਔਰ ਜਦੋਂ ਆਟਾ ਪੀਸ ਹੋ ਗਿਆ ਸਾਰੇ ਦਾਣੇ ਚੱਕ ਕੇ ਉਹ ਤੁਰੀ ਅਤੇ ਬਾਹਰ ਬੀਹੀ ਵਿੱਚ ਨਿਕਲਦੀ ਦਾ ਹੀ ਪੈਰ ਖਿਸਕਿਆ, ਸਾਰੀ ਪਰਾਤ ਜਿਹੜੀ ਹੈ ਉਹ ਕਿੱਚੜ ਦੇ ਵਿੱਚ ਡਿੱਗੀ ਔਰ ਸਾਰਾ ਆਟਾ ਜਿਹੜਾ ਹੈ ਉਹ ਕਿੱਚੜ ਵਿੱਚ ਰਲ ਗਿਆ। ਅਤੇ ਕਬੀਰ ਸਾਹਿਬ ਜੀ ਬੈਠੇ ਸਨ, ਉਹਨੇ ਕਿਹਾ ਕਿ ਕੀਚੜ ਆਟਾ ਗਿਰ ਭਰਿਆ, ਕਛੂ ਨਾ ਆਇਓ ਹਾਥ, ਪੀਸਤ ਪੀਸਤ ਚਾਭਿਆ ਸੋਈ ਨਿਭਿਆ ਸਾਥ। ਜਿਹੜਾ ਪੀਂਦੀ ਪੀਂਦੀ ਨੇ ਚਾਰ ਫੱਕੇ ਜਿਹੜੇ ਦਾਣਿਆਂ ਦੇ ਮਾਰ ਲਏ ਉਹ ਅੰਦਰ ਗਏ, ਉਹ ਉਧਰ ਦੀ ਪੂਰਤੀ ਦਾ ਕਾਰਨ ਬਣੇ, ਨਹੀਂ ਤਾਂ ਬਾਕੀ ਸਾਰਾ ਜਿਹੜਾ ਜਨਮ ਹੈ ਉਹ ਵਿਅਰਥ ਚਲ ਗਿਆ। ਸਤਿਗੁਰੂ ਜੀ ਕਿਰਪਾ ਕਰਨ ਇੱਕ ਵਾਰ ਫਿਰ ਤੋਂ ਆਪ ਜੀ ਦੇ ਲਈ ਪੂਰੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਜੋਧੜੀ ਹੈ, ਪ੍ਰਾਰਥਨਾ ਹੈ ਕਿ ਸਭਨਾਂ ਨੂੰ ਸਤਿਗੁਰੂ ਜੀ ਆਪਣੇ ਦਰੋਂ ਕਰੋ। ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀ ਹੈ ਉਤਰੇ ਮਨ ਕੀ ਭੁੱਖ, ਬਿਸਰ ਨਾਹੀ ਤੋ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਜੀ ਸਭਨਾਂ ਨੂੰ ਆਪਣੇ ਦਰੋਂ ਕਰੋ, ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਰਤਾਰਤ ਕਰਨ। ਆਓ ਜੋ ਕੀਰਤਨ ਦੀ ਪ੍ਰਾਰੰਭਤਾ ਵਿੱਚ ਬੇਨਤੀ ਕਰਾਂਗਾ, ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਜੋ ਅੱਧੇ ਘੰਟੇ ਵਾਸਤੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ, ਉਪਰੰਤ ਭਾਈ ਬਲਵਿੰਦਰ ਸਿੰਘ ਜੀ ਨੇ ਹਾਜ਼ਰੀ ਭਰਨੀ ਹੈ, ਫਿਰ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਨੇ ਹਾਜ਼ਰੀ ਭਰਨੀ ਹੈ, ਉਹ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਨਾਲ ਦੀ ਨਾਲ ਦੱਸਿਆ ਜਾਏਗਾ। ਬਾਹਰ ਭਾਈ ਟਹਿਲ ਸਿੰਘ ਜੀ ਜੋੜਿਆਂ ਦੀ ਸੇਵਾ ਜਿਹੜੀ ਹੈ, ਗੁਰੂ ਪਿਆਰਿਓ ਜੋੜੇ ਜਿਹੜੇ ਪੰਜਾਬੀ ਜੋੜੇ ਆ ਉਹ ਉਹਨਾਂ ਦਾ ਬਾਹਰਲੇ ਪਾਸੇ ਟੇਬਲ ਲਾਉਣਗੇ, ਜਿਹੜੇ ਵੀ ਕਿਸੇ ਸਾਧ ਸੰਗਤ ਨੂੰ ਬੱਚੇ ਬੱਚੀ ਨੂੰ ਉਹ ਜੋੜਿਆਂ ਦੀ ਜ਼ਰੂਰਤ ਹੋਵੇ ਜ਼ਰੂਰ ਇਹਨਾਂ ਪਾਸੋਂ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ। ਜੇ ਆਪ ਕੋਈ ਡੋਨੇਸ਼ਨ ਗੁਰੂ ਘਰ ਨੂੰ ਦਿਓਗੇ ਤਾਂ ਵੀ ਠੀਕ ਹੈ, ਜੇ ਨਹੀਂ ਦਿਓਗੇ ਤਾਂ ਵੀ ਕੋਈ ਗੱਲ ਨਹੀਂ, ਪਰ ਜੇ ਜੋੜਾ ਆਪ ਜੀ ਨੇ ਲਿਜਾਣਾ ਹੋਵੇ ਜ਼ਰੂਰ ਇਹਨਾਂ ਪਾਸੋਂ ਬਾਹਰ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਕੀਰਤਨ ਨਾਲ ਜੁੜਦੇ ਹਾਂ, ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਤਨਖਾਹ ਜੀ ਆਪ ਜੀ ਨੇ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਹੋਈਆਂ ਬਿਆਲ ਭੁੱਲਾਂ ਦੀ ਖਿਮਾ ਬਖਸ਼ ਦੇਣੀ, ਆਪ ਸਭ ਜੀ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਰਾਗੀ ਜਥਾ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ, ਜਿਨ੍ਹਾਂ ਨੇ ਬਹੁਤ ਰਸ ਪਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਹੈ। ਭਾਈ ਸਾਹਿਬ ਜੀ ਨੇ ਪਹਿਲਾ ਸ਼ਬਦ ਪੜ੍ਹਿਆ ਸੀ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਓ ਪੇੜੇ। ਸਤਿਗੁਰੂ ਜੀ ਕਿਰਪਾ ਕਰਨ, ਸਮੁੱਚੀ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰਨ। ਗੁਰੂ ਪਿਆਰਿਓ, ਪਿੱਛੇ 9 ਅਕਤੂਬਰ ਦਾ ਦਿਹਾੜਾ ਜਿਹੜਾ ਹੈ ਲੰਘ ਕੇ ਗਿਆ ਹੈ, ਜਿਸ ਦਿਨ ਭਾਈ ਸੁੱਖਾ ਅਤੇ ਜਿੰਦੇ ਨੂੰ 1992 9 ਅਕਤੂਬਰ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਗਈ ਸੀ। ਉਹਨਾਂ ਦਾ ਕਸੂਰ ਇਹ ਸੀ ਕਿ ਉਹਨਾਂ ਨੇ 1984 ਦੇ ਵਿੱਚ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਕਹਿਣ 'ਤੇ ਜਰਨਲ ਬੇਦਿਆ ਉਹਨਾਂ ਨੇ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ 'ਤੇ ਬੰਬਾਂ ਔਰ ਟੈਂਕਾਂ ਤੋਪਾਂ ਦੇ ਨਾਲ ਗੋਲੀਆਂ ਚਲਾ ਕੇ ਢਹਿ ਢੇਰੀ ਕਰ ਦਿੱਤਾ ਸੀ, ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਜਿਹੜੀ ਹੈ ਇਹਨਾਂ ਬਹਾਦਰ ਯੋਧੇ ਸੂਰਬੀਰਾਂ ਨੇ ਪੂਨੇ ਦੀ ਧਰਤੀ 'ਤੇ ਜਾ ਕੇ ਜਿਹੜੀ ਹੈ ਦਿੱਤੀ ਸੀ, ਜਿੱਥੇ ਲਲਿਤ ਮਾਕਨ ਜਿਹੜਾ ਹੈ ਦਿੱਲੀ ਦੇ ਵਿੱਚ ਇਹਨਾਂ ਨੇ ਮਾਰਿਆ, ਉੱਥੇ ਫੌਜ 'ਚੋਂ ਰਿਟਾਇਰ ਹੋ ਕੇ ਜਿਹੜਾ ਜਰਨਲ ਵੈਦਿਆ ਸੀ ਉਹ ਪੂਨੇ ਦੀ ਧਰਤੀ 'ਤੇ ਜਾ ਕੇ ਮਕਾਨ ਬਣਾ ਰਿਹਾ ਸੀ। ਅਸੀਂ ਛੋਟੇ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ, ਕਹਿੰਦੇ

ਗੁਰੂ ਪਿਆਰਿਓ, ਜੋਧਬੀਰ ਉਹ ਸੂਰ ਕੇ ਬਚਨ, ਜੋਧਬੀਰ ਸੂਰ ਕੇ ਬਚਨ ਕੇ ਬਲੀ ਜਿਹੜੇ ਯੋਧੇ ਹੈ, ਉਹਨਾਂ ਨੇ ਇਹ ਦੁਸ਼ਟ ਨੂੰ ਜਿਹੜੀ ਉਹਦੀ ਬਣਦੀ ਸਜ਼ਾ ਜਿਹੜੀ ਉਹ ਦਿੱਤੀ, ਕਿਉਂਕਿ ਸਾਡੀ ਗੁਰਸਿੱਖਾਂ ਦੀ ਇਹ ਪਰੰਪਰਾ ਰਹੀ ਹੈ, ਉਹਨਾਂ ਨੇ ਜਦੋਂ ਵੀ ਕਿਸੇ ਨੇ ਵੱਧ ਚੜ੍ਹ ਕੇ, ਕਹਿੰਦੇ ਚੜ੍ਹ ਕੇ ਆਏ ਨੂੰ ਜਿਹੜੀ ਹੈ ਉਹ ਤੇਗ, ਅਤੇ ਜੋ ਨਿਮਰਤਾ ਦੇ ਨਾਲ ਆਏ ਉਹਨੂੰ ਗੁਰੂ ਘਰੋਂ ਦੇਗ ਜਿਹੜੀ ਹੈ ਉਹ ਹਮੇਸ਼ਾ ਹੀ ਗੁਰੂ ਪਿਆਰਿਓ ਮਿਲਦੀ ਹੈ। ਉਹਨਾਂ ਦੋਨਾਂ ਸੂਰਬੀਰ ਯੋਧਿਆਂ ਦੇ ਸ਼ਹੀਦੀ ਦੀ ਜੋ ਬਰਸੀ ਹੈ ਉਹਨੂੰ ਪ੍ਰਣਾਮ ਹੈ ਬਾਰ ਬਾਰ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਭਾਈ, ਪਹਿਲਾਂ ਤਾਂ ਇੱਦਾਂ ਦਾ ਕਦੇ ਵੀ ਘਿਨਾਉਣਾ ਜਿਹੜਾ ਹੈ ਅੱਤਿਆਚਾਰ ਸਿੱਖ ਕੌਮ 'ਤੇ ਅੱਗੇ ਤੋਂ ਹੋਵੇ ਨਾ, ਜੋ ਸਾਡੇ ਉਸ ਮੁਕੱਦਸ ਅਸਥਾਨ 'ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਿਹਦਾ ਨਾਮ ਸੁਣਦਿਆਂ ਜਿਹੜਾ ਸੀਨਾ ਜਿਹੜਾ ਹੈ ਉਹ ਠਰ ਜਾਂਦਾ ਹੈ, ਇਹੋ ਜਿਹੇ ਪਰਮ ਪਵਿੱਤਰ ਅਸਥਾਨ 'ਤੇ ਜਿਹੜਾ ਕਦੇ ਵੀ ਇੱਦਾਂ ਦਾ ਜਿਹੜਾ ਅੱਤਿਆਚਾਰ ਨਾ ਹੋਵੇ। ਪਹਿਲੇ ਤਾਂ ਉਹੀ ਅਰਦਾਸ ਬੇਨਤੀ ਹੈ, ਪਰ ਜੇ ਹੋਵੇ ਫਿਰ ਸਾਨੂੰ ਸਤਿਗੁਰੂ ਜੀ ਬਲ ਬਖਸ਼ਣਾ ਕਿ ਅਸੀਂ ਉਸ ਪਾਪੀ ਨੂੰ, ਦੁਸ਼ਟ ਨੂੰ ਜਿਹੜੀ ਹੈ ਸਜ਼ਾ ਜਿਹੜੀ ਹੈ ਉਹ ਆਪਣੀ ਹੱਥੀਂ ਜਿਹੜਾ ਉਹ ਜ਼ਰੂਰ ਦੇ ਸਕੀਏ। ਇਹ ਸਾਨੂੰ ਉਦਮ ਉਤਸ਼ਾਹ ਜਿਹੜਾ ਹੈ ਬਾਣੀ ਅਤੇ ਬਾਣੇ ਦੇ ਨਾਲ ਬਖਸ਼ਣ ਦੀ ਕਿਰਪਾਲਤਾ ਕਰਨੀ। ਆਓ ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ, ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ, ਉਹਨਾਂ ਨੇ ਇੱਕ ਘੰਟੇ ਵਾਸਤੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਾ ਹੈ। ਉਪਰੰਤ ਜਿਹੜਾ ਹੈ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ, ਉਹਨਾਂ ਨੇ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਕਿਰਤਾਰਥ ਕਰਨਾ ਹੈ। ਆਓ ਭਾਈ ਸਾਹਿਬ, ਭਾਈ ਬਲਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ,

0: ਸਤਿਨੀ ਸੇਵਾ ਪ੍ਰਵਾਨ ਕਰਨੀ ਕੁਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨਾ ਕੀਰਤਨ ਕਰਕੇ ਸਾਧ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਹੈ। ਭਾਈ ਸਾਹਿਬ ਜੀ ਨੇ ਸ਼ੁਰੂ ਕੀਤਾ ਸੀ, ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤ ਕੀਨ, ਮਰਨੇ ਤੇ ਕਿਆ ਡਰਪਣਾ ਜਬ ਹਾਸ ਦੌਰਾ ਲੀਨ। ਪੁਰਾਤਨ ਸਮਿਆਂ ਦੇ ਵਿੱਚ ਜਦੋਂ ਕਿਸੇ ਬੀਬੀ ਦਾ ਪਤੀ ਜਿਹੜਾ ਚੜ੍ਹਾਈ ਕਰ ਜਾਂਦਾ ਸੀ, ਉਹਨੂੰ ਨਾਲ ਸਤੀ ਹੋਣ ਦੇ ਲਈ ਸ਼ਿਖਾ ਦੇ ਲਾਗੇ ਸੰਧੂਰ ਜਿਹੜਾ ਹੈ ਛਿਲਕ ਕੇ ਇੱਕ ਨਾਰੀਅਲ ਫੜਾਇਆ ਜਾਂਦਾ ਸੀ। ਉਹ ਬੀਬੀ ਜਿਹੜੀ ਉਸ ਚਿਖਾ ਦੀ ਪਰਿਕਰਮਾ ਕਰਦੀ ਹੋਈ ਉਸ ਚਿਖਾ ਦੇ ਵਿੱਚ, ਬਲਦੀ ਚਿਖਾ ਦੇ ਵਿੱਚ ਜਦ ਪੂਰੀਆਂ ਲਾਟਾਂ ਜਿਹੜਾ ਅਸਮਾਨ ਨੂੰ ਛੂਹਣ ਲੱਗਦੀਆਂ ਸਨ, ਉਦੋਂ ਉਹਦੇ ਵਿੱਚ ਉਹਨੂੰ ਛਾਲ ਮਾਰ ਲਈ ਇਸ ਕਹਿਆ ਜਾਂਦਾ ਸੀ। ਅਤੇ ਕਬੀਰ ਸਾਹਿਬ ਜੀ ਨੇ ਉਹ ਬਚਨ ਲਿਖਿਆ ਹੈ ਕਿ ਕਬੀਰ ਐਸੀ ਹੋਏ ਭਰੀ ਮਨ ਕੋ ਭਾਵਤ ਕੀਨ, ਮਰਨੇ 'ਤੇ ਕਿਆ ਡਰਪਣਾ ਜਬ ਹਾਸ ਦੌਰਾ ਲੀਨ। ਜਦ ਹੱਥ ਵਿੱਚ ਪਕੜਿਆ ਹੋਇਆ ਹੁਣ ਉਹ ਸੰਦੂਰ ਹੈ, ਪਤਾ ਹੀ ਹੈ ਕਿ ਮਰਨਾ ਹੈ। ਗੁਰੂ ਪਿਆਰਿਓ, ਜਿਵੇਂ ਦਾਸ ਨੇ ਪਹਿਲੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਦਿਹਾੜਾ ਭਾਈ ਸੁੱਖਾ ਸਿੰਘ ਅਤੇ ਭਾਈ ਜਿੰਦਾ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਆਪਾਂ ਗੁਰੂ ਘਰ ਵਿਖੇ ਮਨਾ ਰਹੇ ਹਾਂ। 9 ਅਕਤੂਬਰ 1992 ਨੂੰ ਉਹਨਾਂ ਪੰਜਾਬ ਦੇ ਮਹਾਨ ਸਪੂਤਾਂ ਨੇ ਹੱਸਦੇ ਜਿਹੜੇ ਲੱਡੂ ਬਣਦੇ ਹੋਏ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਸੀ ਅਤੇ ਜੱਜ ਸਾਹਿਬਾਨ ਨੂੰ ਵੀ ਲੱਡੂ ਛਕਾਏ ਸਨ ਕਿ ਇਹ ਜਿਹੜੇ ਸਾਨੂੰ ਇੰਨੀ ਖੁਸ਼ੀ ਹੈ ਜੋ ਸਾਨੂੰ ਸ਼ਹਾਦਤ ਦਾ ਜਿਹੜਾ ਮੌਕਾ ਮਿਲਿਆ, ਔਰ ਉਹਨਾਂ ਦੀਆਂ ਚਿੱਠੀਆਂ ਜਿਹੜੀਆਂ ਉਹ ਲਿਖਿਆ ਹੋਇਆ ਕਿ ਵਾਰ ਵਾਰ ਅਸੀਂ ਜਿਹੜਾ ਹੈ ਪੰਜਾਬ ਦੀ ਧਰਤੀ 'ਤੇ ਜਨਮ ਲਈਏ ਔਰ ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਆਨ ਸ਼ਾਨ ਬਦਲੇ ਜਿਹੜਾ ਹੈ ਵਾਰ ਵਾਰ ਕੁਰਬਾਨੀ ਦਾ ਜਿਹੜਾ ਮੌਕਾ ਉਹ ਮਿਲਦਾ ਰਹੇ। ਗੁਰੂ ਪਿਆਰਿਓ, ਆਪਣੇ ਪਾਸ ਸਰਦਾਰ ਮਨਮੋਹਨ ਸਿੰਘ ਜੀ ਕੁਮਾਰ, ਜਿਹੜੇ ਵਿਸ਼ੇਸ਼ ਤੌਰ 'ਤੇ ਵਾਸ਼ਿੰਗਟਨ DC ਤੋਂ ਪਹੁੰਚੇ ਆ, ਉਹ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਦੇ ਨਾਲ ਕੰਮ ਕਰਦੇ ਆ, ਉਹਦੇ ਚੇਅਰਮੈਨ ਹੈਗੇ ਆ। ਉਹ ਗਰੀਬ ਬੱਚਿਆਂ ਨੂੰ ਔਰ ਬੱਚੀਆਂ ਨੂੰ ਪੰਜਾਬ ਦੀ ਧਰਤੀ 'ਤੇ ਜਿਹੜਾ ਉਹਨਾਂ ਨੂੰ ਸਕੋਲਰਸ਼ਿਪ ਦਿੰਦੇ ਆ, ਜਿਹੜੇ ਗਰੀਬ ਬੱਚੇ ਜਿਨ੍ਹਾਂ ਦੇ ਚੰਗੇ ਮਾਰਕ ਹੁੰਦੇ ਆ ਐਜੂਕੇਸ਼ਨ ਦੇ ਵਿੱਚ ਔਰ ਪੜ੍ਹਨਾ ਚਾਹੁੰਦੇ ਆ ਪਰ ਫਾਈਨੈਂਸ਼ਲੀ ਉਹ ਏਬਲ ਨਹੀਂ ਹੁੰਦੇ ਪੜ੍ਹਨ ਨੂੰ, ਉਹਨਾਂ ਦੇ ਲਈ ਇਹਨਾਂ ਨੇ ਇਹ ਕਾਰਜ ਜਿਹੜਾ ਸ਼ੁਰੂ ਕੀਤਾ ਸੀ 22 ਬੱਚਿਆਂ ਤੋਂ। ਅੱਜ ਕਰੀਬਨ ਇਹ 1600-1700 ਦੀ ਰੇਸ਼ੋ 'ਤੇ ਪਹੁੰਚ ਚੁੱਕੇ ਆ। ਅਤੇ ਮੈਂ ਹੁਣ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਤੁਹਾਡਾ ਕ੍ਰਾਈਟੀਰੀਆ ਕੀ ਆ ਕਿ ਬੱਚਿਆਂ ਨੂੰ ਫਾਇੰਡ ਆਊਟ ਕਿੱਦਾਂ ਕਰਦੇ ਆ ਕਿ ਕਿਹੜਾ ਬੱਚਾ ਜਿਹੜਾ ਉਹ ਇਹ ਸਕੋਲਰਸ਼ਿਪ ਜਿਹੜੀ ਹੈ ਉਹ ਲੈ ਸਕਦਾ ਹੈ। ਕਹਿੰਦੇ 2 ਕ੍ਰਾਈਟੀਰੀਆ ਸੀਗਾ ਜਿਹੜਾ ਅਸੀਂ ਫਾਇੰਡ ਆਊਟ ਕਰਦੇ ਹਾਂ। ਇੱਕ ਤਾਂ ਪਹਿਲਾ ਹੈ ਕਿ ਬੱਚਾ ਵਾਕਿਆ ਹੀ ਲੋੜਵੰਦ ਹੋਵੇ, ਉਹਨੂੰ ਜ਼ਰੂਰਤ ਹੋਵੇ ਫਾਈਨੈਂਸ਼ੀਅਲ ਏਡ ਦੀ, ਅਤੇ ਦੂਸਰਾ ਜਿਹੜਾ ਹੈ ਉਹਦੇ ਮਾਰਕ ਜਿਹੜੇ ਦੇਖੇ ਜਾਂਦੇ ਹਨ ਕਿ ਉਹਦੇ ਮਾਰਕ ਜਿਹੜੇ ਆ ਵਾਕਿਆ ਹੀ ਉਹ ਹੈਗੇ ਆ, ਉਹ ਬੱਚਾ ਪੜ੍ਹਨ ਨੂੰ ਇੰਟਰਸਟ ਹੈਗਾ, ਅਤੇ ਫਿਰ ਉਹ ਬੱਚਿਆਂ ਨੂੰ ਜਿਹੜੀ ਹੈ ਸਕੋਲਰਸ਼ਿਪ ਪੰਜਾਬ ਦੀ ਧਰਤੀ 'ਤੇ ਇਹ ਦੇ ਰਹੇ ਆ। ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਭਾਈ ਮਨਮੋਹਨ ਸਿੰਘ ਜੀ DC ਤੋਂ, ਜਿਹੜੇ ਉਹ ਸੰਗਤਾਂ ਦੇ ਨਾਲ ਸਿਰਫ 5 ਮਿੰਟ ਵਾਸਤੇ ਜਿਹੜਾ ਸੰਬੋਧਨ ਹੋਣਗੇ। ਡਾਕਟਰ ਮਨਮੋਹਨ ਸਿੰਘ ਕੁਮਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਰਦਾਰ ਚਰਨਜੀਤ ਸਿੰਘ ਜੀ ਦਾ, ਸਰਦਾਰ ਗੁਰਨਾਮ ਸਿੰਘ ਜੀ ਦਾ ਟਾਈਮ ਦਿੱਤਾ ਹੈ। ਅਸੀਂ ਜਿੱਦਾਂ ਵੀਰ ਜੀ ਨੇ ਸਮਰੀ ਬੜੀ ਨਾਈਸਲੀ ਕਰ ਦਿੱਤੀ ਹੈ, ਇਹ ਸਾਡਾ ਔਰਗਨਾਈਜੇਸ਼ਨ ਦਾ ਨਾਂ ਹੈ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ, ਅਤੇ ਸਾਡਾ ਇੱਕੋ ਇੱਕ ਮਕਸਦ ਹੈ, ਇੱਕੋ ਇੱਕ ਮਕਸਦ ਹੈ ਕਿ ਜਿਹੜੇ ਬੱਚੇ ਕਾਲਜ ਜਾਣਾ ਚਾਹੁੰਦੇ ਨੇ ਆਪਣੀ ਪੰਜਾਬ ਦੀ ਪਵਿੱਤਰ ਧਰਤੀ 'ਤੇ, ਹਾਂਜੀ ਗੁਰੂ ਪਾਤਸ਼ਾਹਾਂ ਦੀ ਧਰਤੀ 'ਤੇ ਬੱਚੇ ਕਾਲਜ ਜਾਣਾ ਚਾਹੁੰਦੇ ਨੇ ਪਰ ਉਹਨਾਂ ਕੋਲ ਪੈਸੇ ਨਹੀਂ ਹੈਗੇ, ਅਸੀਂ ਉਹਨਾਂ ਨੂੰ ਵਜ਼ੀਫੇ ਦਿੰਦੇ ਹਾਂ। ਅਸੀਂ 2001 ਤੋਂ ਇਹ ਔਰਗਨਾਈਜੇਸ਼ਨ ਸ਼ੁਰੂ ਹੋਈ ਸੀ, ਪਿਓਰ ਵੋਲੰਟੀਅਰ ਅਸੀਂ ਸਾਰੇ ਹੈਗੇ ਹਾਂ, 2001 ਤੋਂ ਜਿੱਦਾਂ ਉਹਨਾਂ ਨੇ ਕਿਹਾ ਕਿ 22 ਬੱਚਿਆਂ ਦੇ ਨਾਲ ਸ਼ੁਰੂ ਹੋਇਆ, ਇਸ ਸਾਲ 25-26 ਜਿਹੜਾ ਐਕੇਡੈਮਿਕ ਈਅਰ ਹੁਣ ਫਿਨਿਸ਼ ਹੋਇਆ, 1700 ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਿੱਤੀਆਂ। ਟੋਟਲ ਜੇ ਲਿਆ ਜਾਏ ਸਿੰਸ ਦਾ ਬਿਗਨਿੰਗ 16,000 ਤੋਂ ਉੱਤੇ, ਅਤੇ ਉਹਦੇ ਵਿੱਚ ਆਪਣੇ 3/4 ਤੁਹਾਨੂੰ ਸਾਰਿਆਂ ਨੂੰ ਬੜੀ ਪ੍ਰਸੰਨਤਾ ਹੋਏਗੀ, 3/4 ਜਿਹੜੇ ਰਿਸੀਪੀਐਂਟਸ ਨੇ ਜਿਨ੍ਹਾਂ ਨੂੰ ਦਿੰਦੇ ਹਾਂ ਅਸੀਂ, ਉਹ ਬੱਚੀਆਂ ਨੇ ਆਪਣੀਆਂ, ਅਤੇ 2/3 ਜਿਹੜੇ ਨੇ ਆਪਣਾ ਵੀ ਰੂਰਲ ਏਰੀਏ ਦੇ ਵਿੱਚੋਂ ਹੈਗੇ ਨੇ। ਅਤੇ ਕ੍ਰਾਈਟੀਰੀਆ ਬੜਾ ਸਿੰਪਲ ਜਿਹਾ ਗੁਰੂ ਨਾਨਕ ਦਾ ਘਰ ਹੈ ਕਿ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਹੈ, ਜਿਹੜੇ ਉਹਦੇ ਮਾਰਕਸ ਹੈਗੇ ਨੇ ਅੱਛੇ 60%, ਪਰ ਗਰੀਬ ਇੱਕ ਘਰ ਦੇ ਵਿੱਚ ਬਹੁਤ ਇਨਕਮ ਉਹਨਾਂ ਦੀ ਫੈਮਿਲੀ ਦੀ ਬਹੁਤ ਘੱਟ ਹੈ, ਕਿੰਨੀ ਘੱਟ ਹੈ, ਅੱਧੇ ਤੋਂ ਜ਼ਿਆਦਾ ਬੱਚੇ ਜਿਨ੍ਹਾਂ ਨੂੰ ਅਸੀਂ ਸਕਾਲਰਸ਼ਿਪ ਦਿੰਦੇ ਹਾਂ, ਕਹਿੰਦੇ ਹਾਂ ਮਨ ਦੇ ਵਿੱਚ ਨਾ ਸੈਡਨੈਸ ਆਉਂਦੀ ਹੈ, ਫੈਮਿਲੀ ਦੀ ਇਨਕਮ ਮੰਥਲੀ ਇਨਕਮ $100-$120 ਤੋਂ ਘੱਟ ਹੈ, ਸਾਰੇ ਸਾਲ ਦਾ ਉਹਨਾਂ ਦਾ 1,00,000 ਰੁਪਏ ਦੀ ਇਨਕਮ ਹੈਗੀ ਹੈ। ਅਤੇ ਉਹ ਬੱਚੇ ਨੇ ਜਿਨ੍ਹਾਂ ਦੇ ਫਰਜ਼ ਕਰੋ ਆਪਣੇ ਗ੍ਰੰਥੀ ਸਾਹਿਬਾਨ ਦੇ ਬੱਚੇ ਹੋ ਗਏ, ਵਿਡੋਜ਼ ਦੇ ਬੱਚੇ ਹੋ ਗਏ, ਔਰਫਨਸ ਦੇ ਬੱਚੇ ਹੋ ਗਏ, ਬੱਚੇ ਬੜੇ ਗਰੀਬ ਘਰਾਣਾ ਤੋਂ, ਜੇ ਮਨ 'ਚ ਬੜਾ ਉਤਸ਼ਾਹ ਹੈ ਕਿ ਮੈਂ ਪੜ੍ਹਨਾ, ਮੈਂ ਪੜ੍ਹ ਕੇ ਅਤੇ ਆਪਣੀ ਲਾਈਫ ਚੇਂਜ ਕਰਨੀ ਹੈ, ਫੈਮਿਲੀ ਦੀ ਲਾਈਫ ਚੇਂਜ ਕਰਨੀ ਹੈ, ਆਪਣੀ ਕੌਮ ਦੀ ਜਿੱਦਾਂ ਨਾ ਵਧਾਈ ਲਈ ਉਹਨਾਂ ਨੇ ਕਰਨਾ। ਅਤੇ ਉਹਦੇ ਵਿੱਚ ਸਾਡੇ ਕੋਲ ਬੱਚੀਆਂ ਨੇ, ਜਿਹੜੀ ਕਲੀਨਰ ਦੀ ਬੱਚੀ ਹੈ ਉਹ ਕਹਿੰਦੀ ਹੈ ਮੈਂ ਤਾਂ ਨਾ ਮਾਈਕਰੋਸੋਫਟ 'ਚ ਕੰਮ ਕਰਨਾ, ਵੀਰ ਜੀ ਸੱਚ ਜਾਣੋ, ਉਹ ਕਰੀ ਹੈ ਸਕਾਲਰਸ਼ਿਪ ਲੈ ਕੇ ਪੜ੍ਹ ਕੇ, ਕਿਉਂਕਿ ਬੱਚਿਆਂ ਦੇ ਮਨ ਦੇ ਵਿੱਚ ਨਾ ਡੈਡੀਕੇਸ਼ਨ ਹੁੰਦੀ ਹੈ ਕਿ ਅਸੀਂ ਕਰਨਾ, ਅਸੀਂ ਪੜ੍ਹਨਾ। ਅਤੇ ਇਹ ਅਸੀਂ ਕਿਉਂ ਕਰ ਰਹੇ ਹਾਂ, ਇਹ ਕਿਉਂ ਕੰਮ ਕੀਤਾ, ਇਹ ਪਿਓਰ ਸੇਵਾ ਹੈ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਨ ਪਾਈਏ। ਅਤੇ ਸਾਡਾ ਪ੍ਰੋਸੈਸ ਬੜਾ ਰਿਗਰਸ ਹੈ ਵੀ ਕਿਹੜੇ ਬੱਚੇ, ਟੂ ਮੇਕ ਸ਼ੋਰ ਕਿ ਵੀ ਵਾਕਈ ਬੱਚੇ ਗਰੀਬ ਨੇ ਅਤੇ ਨਾਲ ਬ੍ਰਾਈਟ ਨੇ, ਪੜ੍ਹਨਾ ਚਾਹੁੰਦੇ ਨੇ। ਹਾਂਜੀ, ਇੱਕ ਔਰਗਨਾਈਜੇਸ਼ਨ ਚੰਡੀਗੜ੍ਹ 'ਚ ਹੈਗੀ ਹੈ, ਤੁਸੀਂ ਸੁਣਿਆ ਹੋਏਗਾ ਸ਼ਾਇਦ, ਉਹ ਨਾਂ ਸਿੱਖ ਐਜੂਕੇਸ਼ਨ ਸੋਸਾਇਟੀ, ਆਪਣੇ ਮੇਰੇ ਬੜੇ ਭੈਣਾਂ ਭਰਾਵਾਂ ਨੂੰ ਪਤਾ ਹੋਏਗਾ, ਖਾਲਸਾ ਕਾਲਜ ਲਾਹੌਰ ਅੱਜ ਤੋਂ 90 ਸਾਲ ਪਹਿਲਾਂ ਲਾਹੌਰ 'ਚ ਅਸਟੈਬਲਿਸ਼ ਕੀਤਾ ਸੀ ਇਸ ਔਰਗਨਾਈਜੇਸ਼ਨ, 90 ਸਾਲ ਤੋਂ ਇਹ ਐਜੂਕੇਸ਼ਨ 'ਚ ਹੈਗੇ ਨੇ, ਉਹ ਸਾਡੇ ਨਾਲ ਕੰਮ ਕਰਦੇ ਨੇ, ਸਾਡੀ ਉੱਥੇ ਛੋਟੀ ਜਿਹੀ ਟੀਮ ਹੈ, ਅਸੀਂ ਸਾਰੇ ਵੋਲੰਟੀਅਰਸ ਹੈਗੇ ਹਾਂ, ਆਪਣੇ ਵੱਲੋਂ ਸਗੋਂ ਕੰਟਰੀਬਿਊਸ਼ਨ ਕਰੀ ਦੀ ਹੈ। ਅਤੇ ਸਾਲ ਦੀ ਇੱਕ ਬੱਚੇ ਨੂੰ ਕਰਨ ਲਈ ਸਿਰਫ $550 ਹੈਗਾ, ਮੈਂ ਬਾਹਰ ਬਰੋਸ਼ਰ ਛੱਡ ਜਾਵਾਂਗਾ, ਵੀਰ ਜੀ ਨੂੰ, ਗੁਰਨਾਮ ਸਿੰਘ ਜੀ ਨੂੰ, ਚਰਨਜੀਤ ਸਿੰਘ ਜੀ ਨੂੰ ਇਨਫੋਰਮੇਸ਼ਨ ਦਿਆਂਗਾ, ਤੁਹਾਡੀ ਜਿੰਨੀ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕੋ। ਇਹ ਇੱਕ ਬੱਚੇ ਦੀ ਲਾਈਫ ਨਹੀਂ ਸਿਰਫ ਟ੍ਰਾਂਸਫੋਰਮ ਹੁੰਦੀ, ਉਹਦੇ ਫੈਮਿਲੀ ਦੀ, ਉਹਦੀ ਕਮਿਊਨਿਟੀ ਦੀ, ਅਤੇ ਜਨਰੇਸ਼ਨ 'ਤੇ ਹੁੰਦਾ। ਅਸੀਂ ਉਹਨਾਂ ਦੇ ਨਾਲ ਵੀ ਮੇਕ ਸ਼ੋਰ ਕਿ ਬੜਾ ਰਿਗਰਸ ਪ੍ਰੋਸੈਸ ਹੈਗਾ, ਅਤੇ ਉਸ ਦੇ ਨਾਲ ਕੋਈ ਵੀ ਨਾ ਹੁੰਦਾ ਨਾ, ਹਰ ਪਾਸੇ ਹੀ ਹੈਗਾ ਕਿ ਵੀ ਜਿਹੜਾ ਉੱਤੇ ਥੱਲੇ ਗੱਲ ਨਾ ਹੋਵੇ, ਵਾਕਈ ਬੜੀ ਲੋੜ ਹੈ। ਸੋ ਸਾਡੇ ਉੱਥੇ ਜਿਹੜੀ ਟੀਮ ਹੈ, ਛੋਟੀ ਜਿਹੀ ਟੀਮ ਹੈ, 4 ਜਣੇ ਚੰਡੀਗੜ੍ਹ ਦੇ ਵਿੱਚ ਹੈਗੇ ਹਾਂ, ਮੈਂ ਹੁਣੇ ਆਪ ਚੰਡੀਗੜ੍ਹ ਤੋਂ ਹੋ ਕੇ ਆਇਆ, ਅਤੇ ਉਹ ਟੀਮ ਜਾ ਕੇ ਪਿੰਡਾਂ ਦੇ ਵਿੱਚ ਵੀ ਕਈ ਵਾਰੀ ਚੈੱਕ ਕਰਦੇ ਹਾਂ ਕਿ ਵੀ ਜੇ ਲਿਖਿਆ ਹੈ ਵੀ ਐਡੇ ਅਸੀਂ ਗਰੀਬ ਹੈਗੇ ਹਾਂ, ਅਤੇ ਵਾਕਈ ਤੁਸੀਂ ਗਰੀਬ ਹੈਗੇ ਹੋ, ਅਤੇ ਜਾ ਕੇ ਚੈੱਕ ਕਰਕੇ ਫਿਰ ਬਕਾਇਦਾ। ਹੁਣ ਅਸੀਂ ਸਾਰਾ ਕੁਝ ਨਾ ਔਨਲਾਈਨ ਕਰ ਦਿੱਤਾ, ਸਾਡਾ ਔਰਗਨਾਈਜੇਸ਼ਨ ਦਾ ਨਾਂ ਹੈਗਾ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ SHDF, ਅਤੇ ਤੁਸੀਂ ਨਾ SHDF.org, ਔਰਗਨਾਈਜੇਸ਼ਨ ਹੈਗੀ ਹੈ, ਫੁੱਲੀ ਰਜਿਸਟਰਡ ਚੈਰਿਟੀ ਹੈ, ਜਿੰਨਾ ਵੀ ਤੁਸੀਂ ਕੰਟਰੀਬਿਊਸ਼ਨ ਕਰੋਗੇ, ਜਿੰਨੀ ਵੀ ਤੁਸੀਂ ਸੇਵਾ ਕਰੋਗੇ, ਟੈਕਸ ਡਿਡਕਟੇਬਲ ਹੈ। ਅਤੇ ਮੈਂ ਹੁਣ ਅਸੀਂ ਹੁਣੇ ਹੋ ਕੇ ਆਇਆ, ਮੈਂ ਅਤੇ ਮੇਰੀ ਵਾਈਫ, ਅਸੀਂ ਚੰਡੀਗੜ੍ਹ 'ਚ ਹੁਣ ਗਏ ਹਾਂ, ਪਹਿਲਾਂ ਮਾਰਚ 'ਚ ਵੀ ਸੀ। ਅਤੇ ਤੁਸੀਂ ਉਹ ਬੱਚਿਆਂ ਦੇ ਨਾਲ ਗੱਲ ਸੁਣੋ ਕਰੋ ਨਾ, ਜਿਨ੍ਹਾਂ ਨੂੰ ਸਕਾਲਰਸ਼ਿਪ ਦਿੱਤੀਆਂ ਨੇ ਬੱਚਿਆਂ ਦੇ, ਜਿੰਨੀ ਉਹਨਾਂ ਦੀ ਅਸੀਸ ਆਉਂਦੀ ਹੈ, ਜਿੰਨਾ ਉਹਨਾਂ ਦਾ ਗ੍ਰੈਟੀਟਿਊਡ ਹੈ, ਕਹਿੰਦੇ ਅੰਕਲ ਜੀ ਤੁਸੀਂ ਤਾਂ ਸਾਡੀ ਲਾਈਫ ਚੇਂਜ ਕਰਤੀ, ਉਹਨਾਂ ਦੇ ਪੇਰੈਂਟਸ ਦਾ ਗ੍ਰੈਟੀਟਿਊਡ ਹੈ। ਅਤੇ ਇਸ ਤੋਂ ਵੱਡੀ, ਮੇਰਾ ਤਾਂ ਖਿਆਲ ਹੈ, ਹੋਰ ਆਪਾਂ ਬੜੀਆਂ ਸੇਵਾ ਕਰਦੇ ਹਾਂ, ਕਰਨੀਆਂ ਚਾਹੀਦੀਆਂ ਨੇ, ਪਰ ਇਸ ਤੋਂ ਵੱਡੀ ਹੋਰ ਸੇਵਾ ਕਿ ਬੱਚੇ ਬੱਚੀਆਂ ਨੂੰ, ਜਿੱਦਾਂ ਮੈਂ ਕਿਹਾ 3/4 ਬੱਚੀਆਂ ਨੇ ਐਜੂਕੇਸ਼ਨ ਦੀ ਗਿਫਟ ਦੇਣੀ ਨਾ, ਐਜੂਕੇਸ਼ਨ ਦੇ ਬਾਰੇ ਜਿੱਦਾਂ ਉਹਨਾਂ ਨੂੰ ਪ੍ਰਪੈਲ ਕਰਨਾ, ਉਹਨਾਂ ਨੇ ਕਾਲਜ ਜਾਣਾ। ਖਾਣ ਨੂੰ ਮਾਂ ਕਹਿੰਦੀ ਹੈ ਬੇਟਾ ਤੂੰ ਕਹਿੰਦਾ ਮੈਂ ਬੇਟਾ ਜੀ ਤੂੰ ਕਹਿੰਦੀ ਮੈਂ ਕਾਲਜ ਜਾਣਾ, ਖਾਣ ਨੂੰ ਘਰ ਹੈ ਨਹੀਂ, ਅਤੇ ਤੇਰੀ ਮੈਂ 50,000 ਰੁਪਇਆ ਫੀਸ ਸਾਲ ਦੀ ਕਿੱਦਾਂ ਦੇਵਾਂਗੀ, ਉੱਥੇ ਅਸੀਂ ਜਾਂਦੇ ਹਾਂ। ਸੋ ਆਪਦਾ ਬਹੁਤ ਬਹੁਤ ਸ਼ੁਕਰੀਆ, ਬੜੇ ਧਿਆਨ ਨਾਲ ਤੁਸੀਂ ਸਾਰੇ ਸੁਣਿਆ, ਅਤੇ ਮੇਰੀ ਬਸ ਇਹੀ ਤੁਹਾਨੂੰ ਰਿਕੁਐਸਟ ਹੈ ਕਿ ਵੀ ਇਹਦੇ ਬਾਰੇ ਤੁਸੀਂ ਜਿੰਨਾ ਵੀ ਥੈਂਕ ਯੂ ਜੀ ਅਵੀਰ ਜੀ ਨੇ ਆਲਰੇਡੀ ਬੜੀ ਸਬਸਟੈਂਸ਼ਲ ਕੰਟਰੀਬਿਊਸ਼ਨ ਕਰ ਦਿੱਤੀ ਹੈ ਜਿੰਨਾ ਕਰ ਸਕਦੇ ਹੋ ਅਤੇ ਸਪੋਰਟ ਦਿਓ ਤੁਸੀਂ ਆਈਡੀਆਜ਼ ਦਿਓ ਹੋਰ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਪੈਸੇ ਦਿੰਦੇ ਹਾਂ ਇੱਕ ਹੋਰ ਬੜੀ ਤੁਹਾਨੂੰ ਬੜਾ ਵੀ ਯੂ ਵਿਲ ਲਾਈਕ ਟੂ ਹੇਅਰ ਦਿਸ ਕਿ ਅਸੀਂ ਉਹਨਾਂ ਨੂੰ ਮੈਂਟਰਸ਼ਿਪ ਵੀ ਕਰਦੇ ਹਾਂ ਕਿ ਉਹ ਬੱਚੇ ਸਾਨੂੰ ਬੜਿਆਂ ਨੇ ਇਹ ਕਿਹਾ ਉਹ ਕਹਿੰਦੇ ਜਿਹੜੇ ਤੁਹਾਡੇ ਪੈਸੇ ਨੇ ਉਸ ਨਾਲ ਤਾਂ ਲਾਈਫ ਟਰਾਂਸਫੋਰਮ ਹੁੰਦੀ ਹੈ ਪਰ ਜਦੋਂ ਇਹ ਫੀਲਿੰਗ ਹੁੰਦੀ ਹੈ ਕਿ 10,000 ਮੀਲ ਬੈਠੇ ਅਮਰੀਕਾ ਦੇ ਵਿੱਚ ਸਿੱਖ ਭੈਣਾਂ ਭਰਾ ਸਾਡੇ ਸਿੱਖ ਅੰਕਲ ਜੀ ਅਤੇ ਆਂਟੀ ਜੀ ਸਾਨੂੰ ਸਪੋਰਟ ਦਿੰਦੇ ਨੇ ਉਹ ਮਨ 'ਚ ਬੜਾ ਉਤਸ਼ਾਹ ਆ ਜਾਂਦਾ ਵੀ ਦੇਖੋ ਅਸੀਂ ਇਕੱਲੇ ਨਹੀਂ ਇੱਥੇ ਹੈਗੇ ਅਸੀਂ ਐਡੀ ਗਰੀਬੀ 'ਚ ਹੈਗੇ ਹਾਂ ਇਹ ਕਿਉਂ ਕਰਦੇ ਪਏ ਨੇ ਕਿਉਂਕਿ ਇਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਹੈ ਸੇਵਾ ਦਾ ਅਤੇ ਇਹ ਸਾਨੂੰ ਹੈਲਪ ਕਰ ਰਹੇ ਨੇ ਉਹਨਾਂ ਨੂੰ ਮੈਂਟਰਸ਼ਿਪ ਦਿੰਦੇ ਹਾਂ ਉਹਨਾਂ ਨੂੰ ਗਾਈਡੈਂਸ ਦਿੰਦੇ ਹਾਂ ਹੁਣ ਤੁਹਾਨੂੰ ਪਤਾ ਹੀ ਹੈ AI ਆਰਟੀਫਿਸ਼ਲ ਇੰਟੈਲੀਜੈਂਸ ਦਾ ਰੈਵੋਲਿਊਸ਼ਨ ਆ ਰਿਹਾ ਉਹਨਾਂ ਦੀ ਐਜੂਕੇਸ਼ਨ ਦੇ 'ਚ ਉਹਨਾਂ ਨੂੰ ਅਸੀਂ ਐਡਵਾਈਜ਼ ਕਰਦੇ ਹਾਂ ਕਿ ਵੀ ਤੁਸੀਂ ਇਹ ਜੇ ਕਰੋਗੇ ਤਾਂ ਜੋਬਸ ਵੀ ਬੈਟਰ ਮਿਲ ਜਾਣਗੀਆਂ ਅਤੇ ਕਿੱਦਾਂ ਤੁਸੀਂ ਆਪਣੀ ਲਾਈਫ ਸਵਾਰ ਸਕੋਗੇ ਅਤੇ ਉਹ ਮੰਨਣ ਬੜੇ ਉਹ ਖੁਸ਼ ਹੁੰਦੇ ਨੇ ਅਤੇ ਉਹ ਹੁਣ ਅਸੀਂ ਇੱਕ ਨਾ ਔਨਲਾਈਨ ਅਲਮਨਾਈ ਨੈੱਟਵਰਕ ਬਣਾ ਦਿੱਤਾ ਜਿੱਦਾਂ ਮੈਂ ਕਿਹਾ ਨਾ ਵੀ 16,000 ਤੋਂ ਵੱਧ ਸਕਾਲਰਸ਼ਿਪ ਦਿੱਤੀਆਂ ਨੇ ਉਹ ਨੈੱਟਵਰਕ ਦੇ ਸਾਡਾ ਹੋਪ ਹੈ ਕਿ ਉਹ ਪੰਥ ਦੇ ਨਾ ਚਾਨਣ ਮੁਨਾਰੇ ਹੋਣਗੇ ਇੱਕ ਦੂਜੇ ਨਾਲ ਕਰਕੇ ਵੀ ਬੜੇ ਡਿਫੀਕਲਟ ਫਾਈਨੈਂਸ਼ੀਅਲ ਸਰਕਮਸਟਾਂਸਿਸ ਤੋਂ ਆ ਕੇ ਐਡੇ ਉਤਸ਼ਾਹ ਅਤੇ ਚਾਅ ਦੇ ਨਾਲ ਅਸੀਂ ਉਹਨਾਂ ਨੂੰ ਬਕਾਇਦਾ ਉਹਨਾਂ ਦੀ ਇੰਟਰਵਿਊ ਵੀ ਕਰੀਦੀ ਹੈ ਉਹਨਾਂ ਨੂੰ ਸਿੱਖੀ ਬਾਰੇ ਕੁਐਸਚਨ ਪੁੱਛੀਦੇ ਨੇ ਗੁਰਬਾਣੀ ਬਾਰੇ ਕੁਐਸਚਨ ਆਪਣੀ ਸਾਡੀ ਹਿਸਟਰੀ ਬਾਰੇ ਕੁਐਸਚਨ ਨਾਲ ਨਾਲ ਉਹ ਇਨਕਰੇਜਮੈਂਟ ਵੀ ਹੁੰਦੀ ਹੈ ਅਤੇ ਨਾਲ ਨਾਲ ਆਪਣੇ ਕੋਈ ਫੁੱਲ ਪੜ੍ਹਾਈਆਂ ਕਰਦੇ ਨੇ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਬਣ ਜਾਂਦਾ ਹੈ ਕੋਈ ਨਰਸਿਸ ਨੇ ਫਾਈਨੈਂਸ਼ੀਅਲ ਦੇ ਵਿੱਚ ਚਲੇ ਜਾਂਦੇ ਨੇ ਅਕਾਊਂਟੈਂਟਸ ਬਣ ਜਾਂਦੇ ਨੇ ਤੁਸੀਂ ਦੇਖ ਕੇ ਦੇਖੋ ਕਿ ਉਹਨਾਂ ਨੇ ਕਿਹੜੇ ਫੀਲਡ 'ਚ ਨਹੀਂ ਗਏ ਐਤਕੀ ਜਦੋਂ ਹੁਣ ਅਸੀਂ 25-26 ਦੇ ਵਿੱਚ 32 ਡਿਫਰੈਂਟ ਫੀਲਡਸ ਅਤੇ ਪ੍ਰੋਫੈਸ਼ਨਲ ਫੀਲਡਸ ਦੇ ਵਿੱਚ ਉਹ ਕਾਲਜਾਂ 'ਚ ਗਏ ਨੇ ਅਤੇ 120 ਕਾਲਜ ਤੋਂ ਕਈ ਇੱਕ ਕਾਲਜ ਤੋਂ ਫਰਜ਼ ਕਰੋ 10 ਬੱਚੇ ਆ ਗਏ ਜਿਹਨਾਂ ਨੂੰ ਬੜੇ ਲੋੜਵੰਦ ਸਨ ਅਤੇ ਪੜ੍ਹਨ ਵਾਲੇ ਸਨ ਇੱਕ ਕਾਲਜ ਤੋਂ ਯੂਨੋ 50 ਆ ਗਏ ਇੱਕ ਕਾਲਜ ਤੋਂ 2 ਆਏ ਅਤੇ ਸਟਾਰਟਿੰਗ ਦਿਸ ਈਅਰ 2026-2027 ਅਸੀਂ ਇੱਕ ਸਪੈਸ਼ਲ ਪ੍ਰਾਈਜ਼ ਦੇ ਸਪੈਸ਼ਲ ਅਵਾਰਡਸ ਦੇ ਰਹੇ ਹਾਂ ਜਿਹੜੇ ਬੱਚੇ ਗੁਰਮਤਿ ਸੰਗੀਤ ਦੇ ਵਿੱਚ ਮਾਹਿਰ ਹੋਣ ਨਾ ਨਾਲ ਨਾਲ ਆਪਣੀ ਪੂਰੀ ਪੜ੍ਹਾਈ ਅਤੇ ਨਾਲ ਨਾਲ ਗੁਰਮਤਿ ਸੰਗੀਤ ਦੇ ਵਿੱਚ ਸਪੋਰਟਸ ਦੇ ਵਿੱਚ ਅਤੇ ਜੇ ਐਕਸੈਪਸ਼ਨਲੀ ਬ੍ਰਾਈਟ ਹੋਣ ਵੀ 90-95% ਉਹਨਾਂ ਨੇ ਮਾਰਕਸ ਲਏ ਹੋਣ ਫਿਰ ਹੋਰ ਐਕਸਟਰਾ ਦੇ ਆ ਸੋ ਆਪ ਦਾ ਬਹੁਤ ਬਹੁਤ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਮੇਰੀ ਬਸ ਇਹ ਅਰਦਾਸ ਹੈ ਗੁਰੂ ਪਾਤਸ਼ਾਹ ਜੀ ਦੀ ਕਿ ਨਾ ਸਾਰਿਆਂ ਨੂੰ ਵੀ ਅਸੀਂ ਆਪੇ ਆਪ ਸਾਰੀ ਨਾ ਇਹ ਸੇਵਾ ਕਰ ਸਕੀਏ ਅਤੇ ਬੱਚਿਆਂ ਦੀ ਲਾਈਫ ਬੱਚਿਆਂ ਦੀ ਫੈਮਿਲੀ ਦੀ ਲਾਈਫ ਅਤੇ ਆਪਣਾ ਪੰਥ ਲਈ ਹੋਰ ਵੀ ਵਧੇਰੇ ਉੱਤੇ ਜਾ ਕੇ ਅਸੀਂ ਚੜ੍ਹ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਬਹੁਤ ਧੰਨਵਾਦ ਡਾਕਟਰ ਮਨਮੋਹਨ ਸਿੰਘ ਕੁਮਾਰ ਦਾ ਜਿਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਜੋ ਆਪਣੇ ਬੱਚਿਆਂ ਦਾ ਜੋ ਆਉਣ ਵਾਲਾ ਭਵਿੱਖ ਹੈ ਕਿੱਦਾਂ ਸੇਫ ਹੋਏਗਾ ਆਪ ਜੀ ਨੂੰ ਬੇਨਤੀ ਹੈ ਭਾਈ ਕਿਸੇ ਨੇ ਵੀ ਜੇ ਬੱਚੇ ਨੂੰ ਕਿਸੇ ਨੂੰ ਵੀ ਅਡੋਪਟ ਕਰਨਾ ਹੋਵੇ ਉਹਨੂੰ ਸਕੋਲਰਸ਼ਿਪ ਦੇ ਲਈ ਜਿਵੇਂ ਇਹਨਾਂ ਨੇ ਕਿਹਾ ਹੈ ਭਾਈ ਗੁਰਨਾਮ ਸਿੰਘ ਜੀ ਮੱਲੀ ਦੇ ਨਾਲ ਆਪ ਕੰਟੈਕਟ ਕਰਕੇ ਜਿਹੜਾ ਹੈ ਇਹ ਸੇਵਾਵਾਂ ਜਿਹੜੀਆਂ ਉਹਦੇ ਵਿੱਚ ਐਂਟਰ ਕਰ ਸਕਦੇ ਹੋ ਡਾਕਟਰ ਸਾਹਿਬ ਦਾ ਇੱਕ

0: ਚਿਰਦੇ, ਪਰ ਸਾਡੀ ਇਹ ਤ੍ਰਾਸਦੀ ਰਹੀ ਹੈ ਕਿ ਸਾਡੇ ਜਿਹੜੀ ਉਹ ਸਰਮੌਰ ਜਥੇਬੰਦੀਆਂ ਉਹਨਾਂ ਨੇ ਆਪਣਾ ਰੋਲ ਜਿਹੜਾ ਹੈ ਇਸ ਪਾਸੇ ਨੂੰ ਜਿਹੜਾ ਨਹੀਂ ਨਿਭਾਇਆ ਪੰਜਾਬ ਦੀ ਧਰਤੀ 'ਤੇ, ਖਾਸ ਕਰਕੇ ਬਹੁਤ ਬਾਹਰਲੇ ਮੁਲਕਾਂ ਸਟੇਟਾਂ 'ਚੋਂ ਆ ਕੇ ਅਮੀਰ ਲੋਕਾਂ ਨੇ ਉੱਥੇ ਐਜੂਕੇਸ਼ਨ ਦੇ ਅਦਾਰੇ ਜਿਹੜੇ ਥੈਂ ਥੈਂ ਖੁੱਲ੍ਹੇ ਹੋਏ ਆ, ਜਿੱਥੇ ਸਿੱਖ ਬੱਚਿਆਂ ਨੂੰ ਕੜੇ ਪਾਉਣ 'ਤੇ ਵੀ ਪਾਬੰਦੀ ਹੈ, ਪਟਕਾ ਬੰਨਣ 'ਤੇ ਵੀ ਪਾਬੰਦੀ ਹੈ, ਪਰ ਸਾਡੇ ਪਾਸ ਚੁਆਇਸ ਕੋਈ ਨਹੀਂ, ਸਾਨੂੰ ਬੱਚੇ ਉੱਥੇ ਭੇਜਣੇ ਪੈ ਰਹੇ ਹਨ, ਉਹਨਾਂ ਅਦਾਰਿਆਂ ਦੇ ਵਿੱਚ ਬੱਚੇ ਪੜ੍ਹ ਕੇ ਕਿੱਥੋਂ ਗੁਰਮਤਿ ਨੂੰ ਪਰਮਾਉਣਗੇ, ਕਿੱਥੋਂ ਉਹ ਗੁਰਮਤਿ ਸਿੱਖਿਆ ਜਿਹੜੀ ਗ੍ਰਹਿਣ ਕਰਨਗੇ। ਇਹ ਸਾਡੀ ਪੂਰੀ ਸਿੱਖ ਕੌਮ ਦੀ ਇੱਕ ਵੱਡੀ ਤ੍ਰਾਸਦੀ ਹੈ ਜੋ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਹੈ। ਆਓ ਗੁਰੂ ਪਿਆਰਿਓ, ਜ਼ਿਆਦਾ ਸਮਾਂ ਨਾ ਲੈਂਦੇ ਮੈਂ ਹੁਣ ਬੇਨਤੀ ਕਰਾਂਗਾ ਗਿਆਨੀ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ, ਜਿਨ੍ਹਾਂ ਨੇ ਇੱਕ ਘੰਟੇ ਵਾਸਤੇ ਗੁਰਸ਼ਬਦ ਦੀ ਕਥਾ ਅਤੇ ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ ਸ਼ਹੀਦੀ ਸਮਾਗਮ, ਉਹਨੂੰ ਸਮਰਪਿਤ ਜਿਹੜੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਇੱਕ ਘੰਟੇ ਵਾਸਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ।

ਏਕੰਕਾਰ ਸਤਿਗੁਰੂ ਜਿਹੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਸਜੇ ਦਰਬਾਰ ਅੰਦਰ ਨਿਤਾ ਪ੍ਰਤੀ ਅਤੇ ਅੱਜ ਇਸ ਵੇਲੇ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਐਲਸੋ ਬਰਾਂਟੇ ਵਿਖੇ ਹਫ਼ਤਾਵਾਰੀ ਅਤੇ ਹੋਰ ਵੀ ਵਿਸ਼ੇਸ਼ ਕਿ ਰੋ ਕੌਮੀ ਸ਼ਹੀਦ ਸੁੱਖਾ ਜਿੰਦਾ ਜਿਨ੍ਹਾਂ ਦੇ ਨਾਮ ਦੇ ਨਾਲ ਆਪਾਂ ਇਸ ਯੁੱਗ ਦੇ ਵਿੱਚ ਸਾਰੀ ਦੁਨੀਆ ਸੰਸਾਰ ਦੇ ਧਿਆਨ ਨੂੰ ਆਪਣੇ ਵੱਲ ਖਿੱਚਿਆ, ਤਿਨ੍ਹਾਂ ਦੇ ਨਾਮ ਤਿਨ੍ਹਾਂ ਨੂੰ ਸਮਰਪਿਤ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਸਮਾਗਮ ਕੀਤੇ ਜਾ ਰਹੇ ਹਨ। ਸੋ ਆਓ ਇਹਨਾਂ ਘੜੀਆਂ ਨੂੰ, ਇਹਨਾਂ ਪਲਾਂ ਨੂੰ ਬਹੁਤ ਹੀ ਕਸ਼ਮਕਸ਼ ਜ਼ਿੰਦਗੀ ਦੇ ਸੰਗਰਾਮ ਦੇ ਵਿੱਚੋਂ, ਵਿਸ਼ੇਸ਼ ਤੌਰ 'ਤੇ ਤੁਸੀਂ ਧਰਤੀ ਦੇ ਉਸ ਟੁਕੜੇ 'ਤੇ ਹੋ ਜਿਸ ਦੀ ਮਨੁੱਖਤਾ ਦੇ ਵਿੱਚ ਸਾਰੇ ਕਿਤੇ ਸਰਦਾਰੀ ਵੀ ਹੈ, ਔਰ ਪਲ ਪਲ ਖਿੰਨ ਖਿੰਨ ਬਹੁਤ ਹੀ ਮਹੱਤਵਪੂਰਨ ਹੈ। ਉਸ ਵਿੱਚੋਂ ਇਹ ਸਮਾਂ ਸੰਯੋਗ ਬਣਿਆ ਹੈ। ਮਹਾਰਾਜ ਦਾ ਬਾਣੀ 'ਚ ਇੱਥੋਂ ਤੱਕ ਸਾਨੂੰ ਉਪਦੇਸ਼ ਕੀਤਾ ਕਿ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾ। ਇੱਕ ਘੜੀ 24 ਮਿੰਟ ਦੀ ਹੁੰਦੀ ਆ, ਅੱਧੀ ਘੜੀ 12 ਮਿੰਟ ਦੀ, ਅਤੇ ਉਹ ਤੋਂ ਵੀ ਅੱਧੀ 6 ਮਿੰਟ। ਗੁਰਬਾਣੀ ਦੇ ਵਿੱਚ ਤਾਂ ਇੱਕ ਨਿਮਖ ਦਾ ਵੀ ਹਿਸਾਬ ਰੱਖ ਕੇ ਸਾਨੂੰ ਉਪਦੇਸ਼ ਕੀਤਾ ਗਿਆ ਕਿ ਇੱਕ ਨਿਮਖ ਕਿਨਕਾ, ਜੇ ਵਜੂਦ ਕਰਕੇ ਦੇਖੀਏ ਤਾਂ ਕਿਨਕਾ, ਕਿਨਕਾ ਏਕ ਜਿਸ ਜੀਵ ਸਾਵੈ।

ਤਾਂ ਕਿ ਮਹਿਮਾ ਗਨੀ ਨਾ ਆਵ। ਨਿਮਖ ਮਾਹੇ ਨਿਸਤਾਰਾ, ਕਿਨਕਾ ਹੱਥ ਨਾਲ ਪਕੜਿਆ ਨਹੀਂ ਜਾਂਦਾ ਤੇ ਨਿਮਖ ਅੱਖ ਦੇ ਝਮਕਣ ਦਾ ਸਮਾਂ ਉਹਨੂੰ ਕਿਹਾ ਜਾਂਦਾ। ਜੋ ਸੁਣਿਆ ਵਡੇਰਿਆਂ ਤੋਂ ਵੀ ਨਾਂ ਕਿੱਥੋਂ ਆਇਆ ਨਿਮਖ, ਤਾਂ ਉਹ ਕਹਿੰਦੇ ਨਿਮ ਅੱਖ, ਅੱਖ ਦਾ ਨਿਮਣਾ ਮਲਕ ਪਲਕ ਝਪਕਣੀ, ਇੰਨਾ ਕੁ ਸਮਾਂ ਹੀ ਬੜਾ ਕਾਫੀ ਹੈ। ਤੇ ਜਦੋਂ ਇਸ ਨੂੰ ਤਕਨੀਕ ਦੇ ਯੁੱਗ ਵਿੱਚ ਦੇਖੀਏ, ਕਿਉਂਕਿ ਸਾਇੰਸ ਸ਼ਬਦ ਹੀ ਅੰਗਰੇਜ਼ੀ ਦਾ ਹੈ, ਲੇਕਿਨ ਸਾਡੀ ਭਾਸ਼ਾ ਦੇ ਵਿੱਚ ਤਾਂ ਗਿਆਨ ਤੇ ਵਿਗਿਆਨ ਹੈ, ਉਹਦੇ ਮੁਤਾਬਕ ਦੇਖੀਏ ਵੀ ਕਿੰਨੀ ਮਹੱਤਤਾ ਹੈ ਇਹਦੀ। ਤਾਂ ਮੈਂ ਖੁਦ ਇੱਕ ਵਰਕਸ਼ਾਪ ਦੇ ਵਿੱਚ ਕਾਰ ਦੀ ਸਰਵਿਸ ਲਈ ਖੜਾ ਸੀ ਅਤੇ ਇਜਾਜ਼ਤ ਲੈ ਕੇ ਜਿਹੜਾ ਮਕੈਨਿਕ ਸੀ ਵੀ ਮੈਂ ਦੇਖ ਸਕਦਾ ਤੂੰ ਕੀ ਕਰਦਾ, ਤਾਂ ਉਸਨੇ ਇੱਕ ਜਿਹੜਾ ਯੰਤਰ ਸੀ ਆਪਣਾ ਇੰਜਣ ਦੇ ਨੇੜੇ ਲਿਜਾ ਕੇ ਜਿੱਥੇ ਪੁਆਇੰਟ ਚੱਲਦਾ ਹੈ ਗੱਡੀ ਦਾ, ਅਤੇ ਉੱਥੇ ਉਹਨੇ ਟੋਰਚ ਕੀਤੀ, ਉਹ ਸਿਰਫ ਝਲਕਾਰਾ ਮਾਰਦੀ ਇਸ ਤਰ੍ਹਾਂ। ਅਤੇ ਮੈਂ ਕਿਹਾ ਵੀ ਇਹ ਕੀ ਹੈ, ਕਹਿੰਦਾ ਜੀ ਇਹਦੇ ਨਾਲ ਮੈਂ ਸੈਟਿੰਗ ਕਰਦਾ ਪੁਆਇੰਟ ਦੀ, ਵੀ ਬਿਲਕੁਲ ਪੁਆਇੰਟ ਸਹੀ ਹੈ, ਉਹਦੇ 'ਚ ਕੋਈ ਕਾਰਬਨ ਵਗੈਰਾ ਤਾਂ ਨਹੀਂ ਹੈ, ਕਿੰਨਾ ਕੁ ਸਪੇਸ ਆ ਉਹਦੇ 'ਚ, ਕਿਉਂਕਿ ਉਹਦੇ ਨਾਲ ਹੀ ਕਹਿੰਦਾ ਇਹ ਆਪਣੀ ਗੱਡੀ ਚੱਲਦੀ ਹੈ, ਵੀ ਉਹ ਬੜਾ ਜ਼ਰੂਰੀ ਹੈ। ਅਤੇ ਮੈਂ ਕਿਹਾ ਵੀ ਇਹਦਾ ਕੀ ਮਤਲਬ ਹੈ ਇਹ ਝਲਕਾਰੇ ਦਾ, ਟੋਰਚ ਸਿੱਧੀ ਬਾਲ ਲੈ ਤੂੰ ਲਗਾਤਾਰ। ਕਹਿੰਦਾ ਨਹੀਂ ਜੀ ਆਹ ਦੇਖ ਲਓ, ਦੂਜੀ ਟੋਰਚ ਚੱਕ ਕੇ ਦਿਖਾਈ ਉਹਨੇ ਮੈਨੂੰ ਟੋਰਚ, ਕਹਿੰਦਾ ਵੀ ਦੇਖੋ ਸੈਲਫੀ ਨਾਲ ਲਗਾ ਦਿੱਤੀ, ਲੇਕਿਨ ਕੁਛ ਪਤਾ ਨਾ ਚੱਲੇ। ਜਦੋਂ ਉਹਨੇ ਲਿਸ਼ਕਾਰੇ ਵਾਲੀ ਟੋਰਚ ਚਲਾਈ ਤਾਂ ਸਾਫ਼ ਨਜ਼ਰ ਆਵੇ, ਉਹਦਾ ਪੁਆਇੰਟ ਬਿੰਦੂ ਸੀ ਜਿਹੜਾ ਇਸ ਤਰ੍ਹਾਂ ਉਹਦੀ ਸਪੇਸ ਨਜ਼ਰ ਆਵੇ, ਤਾਂ ਫਿਰ ਮਹਿਸੂਸ ਕੀਤਾ ਵੀ ਸੱਚੇ ਪਾਤਸ਼ਾਹ ਤੁਸਾਂ ਨੇ ਨਿਮਖ ਦੀ ਗੱਲ ਕੀਤੀ, ਕਿਣਕੇ ਦੀ ਗੱਲ ਕੀਤੀ, ਔਰ ਫਿਰ ਤਾਂ ਗੱਲ ਅੱਗੇ ਵੱਧਦੀ ਚਲੇ ਗਈ ਵੀ ਸਾਡਾ ਜਦੋਂ ਵੀ ਹਕੀਮ ਦੇ ਕੋਲ ਡਾਕਟਰ ਦੇ ਕੋਲ ਜਾਂਦੇ ਹਾਂ ਆਪਾਂ, ਤਾਂ ਸਭ ਤੋਂ ਪਹਿਲਾਂ ਸਾਡੀ ਨਬਜ਼ ਨੂੰ ਫੜਦਾ। ਹੁਣ ਇੰਸਟਰੂਮੈਂਟ ਹੋਰ ਆ ਗਏ ਵੀ ਆਪਣੇ ਨਾਲ ਉਹਨੇ ਲਗਾ ਦਿੱਤਾ ਜਾਂਦਾ ਬੀ ਪੀ ਦਾ ਜਿਹੜਾ ਯੰਤਰ ਹੈ, ਅਤੇ ਉਹ ਘੁੱਟ ਲੈਂਦਾ, ਘੁੱਟਣ ਤੋਂ ਬਾਅਦ ਉਹਦੀ ਸੂਈ ਇੱਦਾਂ ਹਿਲਦੀ ਉੱਪਰ ਨੂੰ ਚਲੀ ਜਾਂਦੀ ਹੈ, ਫਿਰ ਥੱਲੇ ਨੂੰ ਮੁੜ ਕੇ ਆਉਂਦੀ ਹੈ, ਉਹਦੇ ਨਾਲ ਉਹ ਜਾਂਚ ਕਰ ਲੈਂਦਾ ਵੀ ਮਿਨੀਮਮ ਇੰਨਾ ਜੀ ਅਤੇ ਵੱਧ ਤੋਂ ਵੱਧ ਇੰਨਾ ਤੁਹਾਡਾ ਬੀ ਪੀ ਹਾਈ, ਔਰ ਫਿਰ ਹੋਰ ਮਤਲਬ ਕਿ ਸਾਡੇ ਅੰਦਰ ਵੀ ਦਿਲ ਦੀ ਧੜਕਣ ਅਤੇ ਸਾਡੀਆਂ ਅੱਖਾਂ ਦੀ ਚਮਕਣ। ਸੋ ਥੋੜ੍ਹਾ ਥੋੜ੍ਹਾ ਸਮਾਂ ਬਹੁਤ ਮਹੱਤਵਪੂਰਨ ਹੈ ਸਾਡੀ ਜ਼ਿੰਦਗੀ ਦਾ ਇੱਕ ਇੱਕ ਪਲ, ਔਰ ਨਾਲੇ ਇਹ ਵੀ ਖਿਆਲ ਵਿੱਚ ਰਹਿਣਾ ਚਾਹੀਦਾ ਵੀ ਜਿਹੜਾ ਗਿਆ ਨਾ ਪਲ, ਉਹਨੂੰ ਆਪਾਂ ਕਿਸੇ ਵੀ ਕੀਮਤ 'ਤੇ ਵਾਪਸ ਨਹੀਂ ਲਿਆ ਸਕਦੇ। ਫਿਰ ਵਿਚਾਰ ਉਹ ਵੀ ਲਿਆਉਣਾ ਕਿਉਂ ਹੈ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਆਪਾਂ ਜੋ ਕੁਝ ਵੀ ਬੈਠੇ ਹਾਂ ਇਸ ਵੇਲੇ, ਜੇ ਮੈਂ 65 ਸਾਲ ਦਾ, ਕੋਈ 75 ਦਾ, ਕੋਈ 55 ਦਾ, ਕੋਈ 50 ਦਾ, ਕੋਈ 40 ਦਾ, ਕੋਈ 30 ਦਾ, ਜਿਹੜੇ ਪਲ ਲੰਘ ਗਏ ਔਰ ਉਹਦੇ ਵਿੱਚੋਂ ਦੀ ਜਿੱਥੋਂ ਦੀ ਆਪਾਂ ਲੰਘੇ ਹਾਂ, ਕਿਉਂਕਿ ਕੋਈ ਰੋਕ ਹੀ ਨਹੀਂ ਸਕਿਆ, ਕੋਈ ਮਾਂ ਪਿਓ ਬੱਚੇ ਨੂੰ ਜਵਾਨ ਹੋਣ ਤੋਂ ਨਹੀਂ ਰੋਕ ਸਕਿਆ, ਆਪਾਂ ਨੂੰ ਨਹੀਂ ਰੋਕ ਸਕਿਆ, ਅਤੇ ਆਪਾਂ ਵੀ ਨਹੀਂ ਰੋਕ ਸਕੇ ਅਤੇ ਰੋਕ ਪਾਵਾਂਗੇ ਵੀ ਨਹੀਂ। ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘਾਟ ਜਿਉਂ ਪਾਣੀ। ਚੱਲ ਰਹੇ ਵਹਿਣ ਦੇ ਵਿੱਚ ਹੀ ਮੇਰਾ ਇੱਕ ਯਤਨ ਹੈ, ਕਿਉਂਕਿ ਇਹ ਤਿੰਨ ਚੀਜ਼ਾਂ ਸਾਨੂੰ ਇਹ ਭੋਜਨ ਛਕਣ ਦੇ ਲਈ ਮਿਲੀਆਂ ਨੇ, ਨਾਮ ਦਾ ਭੋਜਨ ਛਕਣ ਦੇ ਲਈ, ਗੁਰੂ ਬਾਣੀ ਦਾ ਪਾਠ, ਗੁਰਬਾਣੀ ਦਾ ਗਾਇਨ, ਗੁਰਬਾਣੀ ਦੀ ਵਿਚਾਰ, ਇਹ ਤਿੰਨ ਸਾਧਨ ਸਾਨੂੰ ਮਿਲੇ ਨੇ। ਅਤੇ ਗੁਰੂ ਕੇ ਵਜ਼ੀਰ ਅੰਮ੍ਰਿਤ ਵੇਲੇ ਬਾਣੀ ਦਾ ਪਾਠ ਸੁਣਾਇਆ ਆਪ ਜੀ ਨੂੰ, ਚਾਹੇ ਆਪਾਂ ਇੱਥੇ ਬਹਿ ਕੇ ਸੁਣਿਆ ਜਾਂ ਆਪ ਆਪਣੇ ਘਰਾਂ ਦੇ ਵਿੱਚ ਬਿਸਤਰੇ ਦੇ ਵਿੱਚ ਪਿਆ ਨੇ, ਕਈ ਨੇ ਸੁਣ ਲਿਆ ਹੋਊਗਾ, ਕਈਆਂ ਨੇ ਬੈਠ ਕੇ ਸੁਣਿਆ ਹੋਊਗਾ। ਫਿਰ ਕੀਰਤਨ ਗਾਇਨ, ਮੈਂ ਗਾਇਨ ਤਾਂ ਸ਼ਬਦ ਵਰਤਦਾ ਕਿਉਂਕਿ ਗੁਰਬਾਣੀ ਨੂੰ ਗਾਉਂਦਿਆਂ ਗਾਉਂਦਿਆਂ ਕਿਤੇ ਹਰੀ ਦੇ ਕੀਰਤਨ ਦੇ ਨਾਲ ਆਪਣਾ ਕਨੈਕਸ਼ਨ ਜੁੜਨਾ, ਕਿਉਂਕਿ ਬਾਣੀ ਜੇ ਮੈਂ ਗਾ ਰਿਹਾ ਹੋਵਾਂ, ਵੈਸੇ ਮਹਾਰਾਜ ਨੇ ਬਾਣੀ ਪਾਠ ਲਈ ਵੀ ਤਵੱਜੋ ਦਿੱਤੀ ਹੈ, ਦੋਨੋਂ ਪਾਖੇ ਦੇ ਦੱਸੇ ਨੇ ਵੀ ਪਾਠ ਕਰਨਾ ਕਿੰਨਾ ਜ਼ਰੂਰੀ ਹੈ ਅਤੇ ਪਾਠ ਕਰਨ ਦਾ ਕੋਈ ਫਾਇਦਾ ਵੀ ਨਹੀਂ, ਦੋਨੋਂ ਚੀਜ਼ਾਂ ਇਕੱਠੀਆਂ ਕਹਿ ਦਿੱਤੀਆਂ। ਜਦੋਂ ਇਹ ਆਖੀ ਗੱਲ, ਜਦੋਂ ਪਾਠ ਦੀ ਗੱਲ ਆਈ ਤਾਂ ਉੱਥੇ
ਗੁਰੂ ਮਹਾਰਾਜ ਤਰਕ ਕਿੰਨਾ ਕਮਾਲ ਦਿੱਤਾ ਵੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਣਾ ਸਤਸੰਗ ਨਾ ਛੁਟਕਿਓ ਉਦਕ ਅਹੰ ਬੁੱਧ ਵਾਧੇ ਅਧਿਕ ਅਹੰ ਬੁੱਧ ਵਾਧੇ ਪੜ ਪੜ ਗੱਡੀ ਲੱਦੀਆਂ ਦੀ ਗੱਲ ਵੀ ਹੋ ਗਈ ਅਤੇ ਫਿਰ ਗੱਲ ਆਈ ਗਾਉਣੇ ਦੀ ਜੇ ਮੈਂ ਗਾ ਰਿਹਾ ਹੋਵਾਂ ਮੰਨ ਲਓ ਵੀ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤੇ ਜਨ ਦੁੱਖ ਨਿਕਟ ਨਹੀਂ ਆਵੈ ਇਹਨੂੰ ਕੀਰਤਨ ਕਹੀਏ ਜਾਂ ਗੱਲ ਕਿਸੇ ਹੋਰ ਪਾਸੇ ਹੋ ਰਹੀ ਇੰਝ ਹੀ ਸਮਝ ਲਓ ਜੇ ਮੈਂ ਅੱਜ ਤੁਹਾਡੇ ਮੁੱਖ ਵਾਕ ਦਾ ਸਕਰੀਨ ਦੇ ਉੱਤੇ ਅਰਥ ਸਮੇਤ ਜੋ ਆ ਰਿਹਾ ਹੈ ਭਈ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਬਿਣ ਬੋਲੇ ਜਾਣੈ ਸਭ ਸੋਏ ਮੇਰੀ ਕੋਸ਼ਿਸ਼ ਹੈ ਵੀ ਉਸ ਚੱਲਦੇ ਵਹਿਣ ਦੇ ਵਿੱਚ ਤੁਹਾਨੂੰ ਅੜਚਣ ਨਾ ਪਵੇ ਆਪਾਂ ਕੁਝ ਲਾਹ ਖੱਟ ਕੇ ਜਾਈਏ ਇਹ ਇਕੱਤਰ ਹੋ ਕੇ ਮਿਲ ਬੈਠਣ ਦਾ ਜਿਹੜੇ ਪਾਲੇ ਘੜੀਆਂ ਕੱਢੀਆਂ ਨੇ ਆਪਾਂ ਸਮੇਂ ਦੇ ਵਿੱਚੋਂ ਇਹ ਬਾਕੀ ਦੇ ਸਮੇਂ ਨੂੰ ਵੀ ਸਫਲ ਹੋ ਜਾਵੇ ਜਿਹੜਾ ਸਾਡਾ ਬਾਕੀ ਦਾ ਸਮਾਂ ਜਿਹਦੇ ਵਿੱਚ ਆਪਾਂ ਜਿੰਨਾ ਕੁ ਜੀਵਨ ਸਾਨੂੰ ਮਿਲਿਆ ਭੋਗਣਾ ਵੀ ਉਹਦੇ ਵਿੱਚ ਆਪਾਂ ਸੁਚੇਤ ਹੋ ਜਾਈਏ ਜਿਹੜਾ ਲੰਘ ਗਿਆ ਉਹ ਤਾਂ ਗਿਆ ਹਾਂ ਉਹ ਤੋਂ ਕੁਝ ਸਿੱਖਿਆ ਜ਼ਰੂਰ ਲਈ ਜਾ ਸਕਦੀ ਹੈ ਕਿਤੇ ਆਪਾਂ ਥਿੜਕੇ ਹੋਈਏ ਅਤੇ ਉਹਦੀ ਗੱਲ ਮੁੜ ਕੇ ਯਾਦ ਆਉਂਦੀ ਹੈ ਯਾਦ ਕੀ ਆਪਾਂ ਤਾਂ ਗੱਲਾਂ ਹੀ ਕਰਦੇ ਹਾਂ ਹਮੇਸ਼ਾ ਬੀਤੇ ਹੋਏ ਸਮੇਂ ਦੀਆਂ ਬੀਤੇ ਹੋਏ ਸਮੇਂ ਦੀਆਂ ਗੱਲਾਂ ਕਰਦੇ ਆਪਾਂ ਹਮੇਸ਼ਾ ਹੀ ਜਾਂ ਫਿਰ ਆਉਣ ਸਮੇਂ ਬਾਰੇ ਚਿੰਤਾ ਕਰਦੇ ਹਾਂ ਜਿਹੜਾ ਹੁਣ ਕੋਲੋਂ ਸਮਾਂ ਲੰਘਦਾ ਜਾ ਰਿਹਾ ਇਹਦੇ ਪ੍ਰਤੀ ਆਪਾਂ ਬੇਖਬਰ ਹੁੰਦੇ ਹਾਂ ਉਹ ਬੇਖਬਰ ਨਾ ਹੋਈਏ ਹਰੀ ਦਾ ਕੀਰਤਨ ਉਹਦੇ ਲਈ ਨਾ ਇਹ ਵਾਜੇ ਦੀ ਲੋੜ ਹੈ ਨਾ ਸਾਨੂੰ ਤਬਲੇ ਦੀ ਜ਼ਰੂਰਤ ਹੈ ਨਾ ਕਿਸੇ ਹੋਰ ਸਾਜ਼ ਹਰੀ ਦੇ ਕੀਰਤਨ ਲਈ ਜਿਹਦੇ ਲਈ ਮਹਾਰਾਜ ਨੇ ਕਿਹਾ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤੇ ਜਨ ਦੁੱਖ ਨਿਕਟ ਨਹੀਂ ਆਵੈ ਫਿਰ ਆਈ ਗੱਲ ਹਰੀ ਦੀ ਕਥਾ ਦੀ ਆਹ ਜੋ ਮੈਂ ਕਥਾ ਕਰ ਰਿਹਾ ਮੈਂ ਬਾਣੀ ਦੀ ਵਿਚਾਰ ਕਰ ਰਿਹਾ ਹਾਲੇ ਮੈਂ ਹਰੀ ਦੀ ਕਥਾ ਦੀ ਐਡ ਕਰ ਰਿਹਾ ਤੁਹਾਡੇ ਨਾਲ ਵੀ ਪਾਠ ਦੀ ਇਹ ਮਹਿਮਾ ਜਦੋਂ ਆਪਾਂ ਪਾਠ ਕਰਦੇ ਹਾਂ ਤਾਂ ਉਹ ਸਾਡੇ ਅੰਦਰ ਉਹਦੀ ਇੱਕ ਯਾਦ ਬਣਦੀ ਹੈ ਮੈਂ ਦੇਖਦਾ ਕਈ ਵਾਰ ਬੱਚਿਆਂ ਨੂੰ ਵੀ ਤੁਹਾਡੇ 'ਚ ਬੀਬੀਆਂ ਖਾਸ ਕਰਕੇ ਭਾਈਆਂ ਦੇ ਨਾਲੋਂ ਜ਼ਿਆਦਾ ਵੀ ਮੈਂ ਜੀ ਰੋਜ਼ 25 ਜਪਜੀ ਸਾਹਿਬ ਦੇ ਪਾਠ ਕਰ ਲੈਣੇ ਸ਼ਾਬਾਸ਼ 25 ਕਰ 50 ਕਰ ਤੇਰੇ ਕੋਲ ਸਮਾਂ ਤੇਰੇ ਕੋਲ ਸਮਰੱਥਾ ਹੈ ਲੇਕਿਨ ਜਦੋਂ ਉਹਨੂੰ ਪੁੱਛੀਦਾ ਬਈ ਆਹ ਜਿਹੜੀ ਗੱਲ ਤੁਸੀਂ ਹੁਣ ਕਹੀ ਸੀ ਬਈ ਇਹਦੇ ਬਾਰੇ ਜਪਜੀ ਸਾਹਿਬ ਕੀ ਕਹਿੰਦੀ ਹੈ ਜਪਦੀ ਬਾਣੀ ਤਾਂ ਉਹ ਅੱਗੇ ਤੋਂ ਜਵਾਬ ਮਿਲਦਾ ਵੀ ਇਹ ਤਾਂ ਪਤਾ ਨਹੀਂ ਜੀ ਵੀ ਇਹ ਤਾਂ ਪਤਾ ਨਹੀਂ ਪਰ ਪ੍ਰਿੰਟਿੰਗ ਪ੍ਰੈਸ ਵਾਲੇ ਦੇ ਨਾਲ ਮੇਰੀ ਬਹਿਸ ਹੋ ਗਈ ਹੈ ਮੈਂ ਬੱਚੇ ਦਾ ਜਨਮ ਦਿਨ ਮਨਾਉਣਾ ਸੀ ਅਤੇ ਮੈਂ ਉਹਨੂੰ ਕਿਹਾ ਸੀ ਵੀ ਕਾਰਡ ਦੇ ਉੱਤੇ ਲਿਖ ਦਿਉ ਜੀ ਵੀ ਇਹ ਪੇ ਦਾਤ ਤੇਰੀ ਦਾ ਤਾਰ ਮੇਰੇ ਨਾਲ ਖੁਦ ਵਾਪਰੀ ਹੋਈ ਹੈ ਪਰ ਉਹ ਕਹਿੰਦਾ ਵੀ ਇਹ ਕਿਵੇਂ ਲਿਖਾਂ ਮੈਂ ਵੀ ਮੈਂ ਕੋਈ ਗੁਰਬਾਣੀ ਦਾ ਕੋਈ ਮਾਹਰ ਨਹੀਂ ਹਾਂ ਇਹ ਤੁਸੀਂ ਕਹਿ ਰਹੇ ਹੋ ਵੀ ਮੇਰਾ ਪ੍ਰਿੰਟ ਚੱਲਿਆ ਆ ਰਿਹਾ ਜਿਹੜਾ ਪਹਿਲਾਂ ਉਹਦੇ 'ਚ ਮੈਂ ਇਹ ਲਿਖਦਾ ਅਤੇ ਇਹੀ ਮੈਂ ਲਿਖ ਸਕਦਾ ਜਿਹੜੀ ਆਹ ਜਿਹੜੀ ਤੁਸੀਂ ਨਵੀਂ ਚੀਜ਼ ਦੱਸਦੇ ਆ ਵੀ ਇਹ ਪੇ ਦਾਤ ਤੇਰੀ ਦਾ ਤਾਰ ਮੈਂ ਇਹਦੇ ਬਾਰੇ ਕੁਝ ਨਹੀਂ ਜਾਣਦਾ ਚਲੋ ਗਿਆਨੀ ਨਹੀਂ ਸਾਧ ਲਓ ਮੈਂ ਵੀ ਕੁਦਰਤੀ ਲੰਘਿਆ ਜਾਂਦਾ ਸੀ ਅਤੇ ਕਹਿੰਦੇ ਭਾਈ ਸਾਹਿਬ ਇੱਕ ਮਸਲਾ ਹੀ ਹੱਲ ਕਰ ਦਿਓ ਵੀ ਆਹ ਬੱਚੇ ਦਾ ਜਨਮ ਦਿਨ ਮਨਾਉਣਾ ਹੈ ਅਤੇ ਇਹ ਕਹਿੰਦੀ ਦੇ ਬੀਬੀ ਅਤੇ ਭਾਈ ਵੀ ਇੱਥੇ ਆਹ ਲਿਖੋ ਇਹ ਪੇ ਦਾਤ ਤੇਰੀ ਦਾ ਤਾਰ ਮੈਂ ਕਿਹਾ ਜੀ ਇਹ 'ਚ ਕੀ ਦਿੱਕਤ ਕੀ ਹੈ ਕਹਿੰਦੇ ਮੈਂ ਪੁੱਛਦਾ ਵੀ ਇਹ ਸਹੀ ਹੈ ਜੋ ਇਹ ਕਹਿ ਰਹੇ ਲਿਖਣ ਲਈ ਮੈਂ ਕਿਹਾ ਵੀ ਇਹਨਾਂ ਨੂੰ ਪੁੱਛ ਲੈਂਦੇ ਹਾਂ ਵੀ ਤੁਸੀਂ ਦੱਸੋ ਤੁਹਾਡੇ ਖਿਆਲ ਕਿਵੇਂ ਆਇਆ ਕਹਿੰਦੇ ਖਿਆਲ ਆਇਆ ਮਹਾਰਾਜ ਨੇ ਸਾਨੂੰ ਦਾਤ ਦਿੱਤੀ ਹੈ ਬੱਚੇ ਦੀ ਬੱਚਾ ਸਾਲ ਦਾ ਹੋ ਗਿਆ ਅਸੀਂ ਹੁਣ ਸ਼ੁਕਰਾਨਾ ਕਰਨਾ ਸ਼ੁਕਰਾਨਾ ਅਸੀਂ ਸਾਨੂੰ ਇਹ ਲੱਗਿਆ ਵੀ ਇਹਦੇ ਨਾਲ ਕਰੀਏ ਅਤੇ ਮੈਂ ਆਖਿਆ ਬੀਬਾ ਇਹ ਤੈਨੂੰ ਮਿਲਿਆ ਕਿੱਥੋਂ ਕਹਿੰਦੇ ਇਹ ਨਹੀਂ ਮੈਨੂੰ ਪਤਾ ਕਿੱਥੋਂ ਮਿਲਿਆ ਤਾਂ ਮੇਰੇ ਦਿਮਾਗ 'ਚ ਘੁੰਮੀ ਜਾ ਰਿਹਾ ਵੀ ਇਹ ਪੇ ਦਾਤ ਤੇਰੀ ਦਾ ਤਾਰ ਇਹ ਪੇ ਦਾਤ ਤੇਰੀ ਦਾ ਤਾਰ ਮੈਂ ਕਿਹਾ ਬੀਬਾ ਇਹ ਤਾਂ ਜਪਜੀ ਸਾਹਿਬ ਦੇ ਵਿੱਚ ਹੈ ਇਹ ਅੱਧੀ ਪੰਕਤੀ ਤੁਸੀਂ ਬੋਲ ਰਹੇ ਹੋ ਪੂਰੀ ਲਿਖੋ ਫਿਰ ਜੇ ਲਿਖਣੀ ਹੈ ਕਹਿੰਦੇ ਚਲ ਪੂਰੀ ਲਿਖਾ ਦਿਓ ਜੀ ਮੈਂ ਕਿਹਾ ਜੀ ਪੂਰੀ ਲਿਖੋ ਫਿਰ ਇੱਕ ਨਾ ਦੋਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾ ਤਾਰ ਇਹ ਹੋ ਗਿਆ ਪੂਰਾ ਬੰਦ ਹਲੇ ਪੌੜੀ ਪੂਰੀ ਨਹੀਂ ਹੋਈ
ਕਹਿੰਦੇ ਨਾ ਜੀ ਨਾ, ਫਿਰ ਨਹੀਂ ਲਿਖਣਾ ਇਹ, ਆਹ ਦੁੱਖ ਅਤੇ ਭੁੱਖ ਅਤੇ ਮਾਰ ਇਹ ਤਾਂ ਲਿਖਣਾ ਹੀ ਨਹੀਂ ਵਿੱਚ। ਮੈਂ ਕਿਹਾ ਜੇ ਨਹੀਂ ਲਿਖਣਾ ਫਿਰ ਇਹ ਪੰਕਤੀ ਅਧੂਰੀ ਹੈ, ਆਪਾਂ ਤਾਂ ਫਿਰ ਬਾਣੀ ਓ ਤੋੜ ਦਿੱਤੀ, ਇਹਦਾ ਮਤਲਬ ਹੋਇਆ ਵੀ ਆਪਣੇ ਮਤਲਬ ਦੀ ਚੀਜ਼ ਰੱਖ ਲਈ ਬਾਕੀ ਛੱਡ ਦਿੱਤੀ। ਆਖਣ ਲੱਗੇ ਵੀ ਇਹ ਤਾਂ ਕਮਾਲ ਹੋ ਗਈ, ਮੈਂ ਤਾਂ ਰੋਜ਼ ਪੜ੍ਹਦੀ, ਇੰਨੇ ਮੇਰੇ ਤਾਂ ਜਪ ਜੀ ਦਾ ਕੰਠ ਹੈ ਸਾਰਾ, ਵੀ ਇਹ ਕਦੇ ਖਿਆਲ ਹੀ ਨਹੀਂ ਆਇਆ। ਸੋ ਇਸ ਤਰ੍ਹਾਂ ਭਾਈ ਬਾਣੀ ਦਾ ਪਾਠ, ਬਾਣੀ ਦਾ ਗਾਇਨ ਅਤੇ ਬਾਣੀ ਦੀ ਵਿਚਾਰ, ਅਤੇ ਅਗਲੀ ਗੱਲ ਹੈ ਫਿਰ ਥਾਂ ਪੈਣ ਵਾਲੀ। ਮੇਰਾ ਵਿਸ਼ਾ ਜੋ ਮੈਨੂੰ ਮਿਲਿਆ ਹੈ ਉਹ ਹੈ ਸੁੱਖੇ ਜਿੰਦੇ ਬਾਬਤ। ਜਿਉਂ ਹੀ ਉਹਨਾਂ ਅਨਾਊਂਸ ਕੀਤਾ ਤਾਂ ਇੱਕਦਮ ਜਿਹੜਾ ਧਿਆਨ ਹੈ ਉਹ ਇਸ ਖਜ਼ਾਨੇ ਦੇ ਵਿੱਚ ਗਿਆ, ਗੁਰਬਾਣੀ ਦੇ ਵਿੱਚ, ਭਈ ਜਦੋਂ ਉਹਨਾਂ ਦੇ ਬੋਲ ਆਪਣੇ ਸਕੱਤਰ ਸਾਹਿਬ ਜੀ ਕਹਿ ਰਹੇ ਸੀ, ਉਹਨਾਂ ਦੀ ਅੰਤਿਮ ਇੱਛਾ ਸੀ ਇੱਕ ਤਾਂ ਜਪਜੀ ਸਾਹਿਬ ਦਾ ਪਾਠ, ਕਿਉਂਕਿ ਇਹਦਾ ਇੱਕ ਇਤਿਹਾਸ ਆ ਅਨੋਖਾ ਹੀ, ਅਤੇ ਦੂਸਰਾ ਭਈ ਅਸੀਂ ਇਸੇ ਲਈ ਇਸ ਧਰਤੀ ਦੇ ਉੱਤੇ ਆਉਂਦੇ ਰਹਾਂਗੇ ਦਾ ਖਿਆਲ। ਜਦੋਂ ਇਹ ਉਹਨਾਂ ਨੇ ਉਚਾਰਨ ਕੀਤਾ ਤਾਂ ਮੇਰਾ ਧਿਆਨ ਸਿੱਧਾ ਕਿੱਥੇ ਗਿਆ, ਅਲਾਣੀਆਂ ਦੀ ਬਾਣੀ ਦੇ ਵਿੱਚ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਬਚਨ ਕਿ ਮਰਨ ਦੇ ਬਾਬਤ। ਮਰਨਾ ਸਭ ਨੇ ਆ, ਜੋ ਵੀ ਉਪਜਿਆ ਉਸਨੇ ਮਰਨਾ, ਕਦੋਂ ਕਿੱਥੇ ਕਿਵੇਂ ਕੋਈ ਨਹੀਂ ਜਾਣਦਾ, ਪਰ ਮਰਨਾ ਜ਼ਰੂਰ ਹੈ। ਅਗਲੀ ਗੱਲ ਹੈ ਵੀ ਕਿਵੇਂ ਮਰਨਾ, ਉਹ ਕਿਵੇਂ ਮਰੇ, ਕਿ ਉਹਨਾਂ ਦੇ ਨਾਲ ਸ਼ਬਦ ਲਾਉਣਾ ਪੈ ਗਿਆ ਸ਼ਹੀਦ, ਕੀ ਉਹਨਾਂ ਦਾ ਪ੍ਰਯੋਜਨ ਸੀ ਉਹਦੇ ਵਿੱਚ, ਕਿੰਨੇ ਸਵਾਲ ਉੱਠ ਖੜਦੇ ਆ ਵੀ ਉਹਨਾਂ ਨੂੰ ਕੀ ਲੋੜ ਪੈ ਗਈ ਸੀ। ਮਾਰ ਕੇ ਮਰਨਾ, ਸਮੇਂ ਸਮੇਂ ਦੇ ਨਾਲ ਆਪਾਂ ਇਤਿਹਾਸ ਦੇ ਜਾਣੂ ਆ, ਆਪਣਾ ਸਾਡਾ ਖੁਦ ਦਾ ਇਤਿਹਾਸ ਹੈ ਦਸੇ ਪਾਤਸ਼ਾਹੀਆਂ ਦਾ, ਔਰ ਫਿਰ ਸਿੱਖ ਇਤਿਹਾਸ ਹੈ, ਕੋਈ ਬਹੁਤਾ ਲੰਬਾ ਨਹੀਂ, 550 ਸਾਲ ਦਾ ਹੀ ਹੈ, ਇਸ ਤੋਂ ਜ਼ਿਆਦਾ ਨਹੀਂ। ਉਹ ਇਤਿਹਾਸ ਖੋਜਣਾ ਔਖਾ ਹੁੰਦਾ ਜਿਹਨੂੰ 1000 ਸਾਲ ਹੋ ਗਿਆ ਹੋਵੇ, ਕਿਉਂਕਿ ਉਦੋਂ ਤੱਕ ਬਹੁਤ ਕੁਝ ਉਹਦੇ 'ਚ ਨਵਾਂ ਜੁੜ ਦਿੱਤਾ ਜਾਂਦਾ, ਉਹਦੀਆਂ ਕਹਾਣੀਆਂ ਕਥਾਵਾਂ, ਕਈ ਵਾਰ ਮਿਥਿਹਾਸ ਵੀ ਹੋ ਜਾਂਦਾ। ਮਿਥਿਹਾਸ ਤਾਂ ਸਾਡੇ 'ਚ ਹੀ ਹੋ ਜਾਂਦਾ ਕਿਉਂਕਿ ਹਾਲੇ ਬਹੁਤੇ ਲੰਬਾ ਸਮਾਂ ਹੋਇਆ ਹੀ ਨਹੀਂ, 550 ਸਾਲ ਕੋਈ ਜ਼ਿਆਦਾ ਨਹੀਂ ਹੁੰਦਾ। ਔਰ ਇਹ ਯੁੱਗ ਦੇ ਵਿੱਚ ਜਿਸ ਨੂੰ ਮੈਂ AI ਦਾ ਯੁੱਗ ਕਹਿਣ ਲੱਗ ਪਿਆ ਹਾਂ, AI ਦਾ ਯੁੱਗ, ਇਹਦੇ ਵਿੱਚ ਕਹੋ ਤਾਂ ਸਹੀ, ਛੋਟਾ ਜਿਹਾ ਬੱਚਾ 6 ਸਾਲ ਦਾ ਕਹਿੰਦਾ ਆਪਣੇ ਦਾਦੇ ਨੂੰ, ਦਾਦੂ ਤੁਹਾਨੂੰ iPhone ਚਲਾਉਣਾ ਆਉਂਦਾ ਨਹੀਂ ਹਾਲੇ, ਮੈਂ ਦੱਸਦਾ ਤੁਹਾਨੂੰ। ਫੋਨ 'ਤੇ ਹੀ ਦੱਸ ਰਿਹਾ ਬੱਚਾ ਵੀ ਜਦੋਂ ਤੁਹਾਡਾ ਜਿਹੜਾ ਸਟੋਪ ਵਾਲੀ ਸਵਿੱਚ ਹੈ ਨਾ ਬਟਨ, ਤੁਸੀਂ ਉਹਨੂੰ ਕਰੋਗੇ ਅਤੇ ਉੱਥੇ ਉਹਨੂੰ ਦਬਾ ਦਿਓ, ਉੱਤੇ ਨਾਲ ਉੱਥੇ ਗੂਗਲ ਆ ਜਾਊਗਾ, ਉਹਨੂੰ ਕਹਿ ਦਿਓ ਤੁਸੀਂ ਗੂਗਲ ਮੈਨੂੰ ਆਹ ਚੀਜ਼ ਚਾਹੀਦੀ ਹੈ। ਲੋਕ 6 ਸਾਲ ਦਾ ਬੱਚਾ ਕਹਿ ਰਿਹਾ, ਮੈਨੂੰ ਕਹਿ ਰਿਹਾ ਕਿ ਦਾਦੂ ਇੱਦਾਂ ਚਲਾਇਆ ਕਰੋ ਫੋਨ, ਜੋ ਤੁਸੀਂ ਚਾਹੋਗੇ ਉਹ ਸਾਹਮਣੇ ਆ ਜਾਊਗਾ। ਸੋ ਇਹਦੇ ਵਿੱਚ ਵੀ ਕਈ ਵਾਰੀ ਮਿਥਿਹਾਸ ਆ ਜਾਂਦਾ ਹੈ, ਔਰ ਕਈ ਵਾਰੀ ਮਿਥਿਹਾਸ ਲਾਉਣਾ ਪੈਂਦਾ, ਉਜਾਗਰ ਕਰਨਾ ਪੈਂਦਾ, ਤਾਂ ਫਿਰ ਧਿਆਨ ਕਿੱਥੇ ਗਿਆ। ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸਹੀ ਆਗੇ ਆਖੀਆਂ, ਦਰਗਹਿ ਪਾਵੈ ਸਾਚੀ ਮਾਣੋ, ਦਰਗਹਿ ਮਾਣ ਪਾਵੈ ਪਤ ਸਿਉ ਜਾਵੈ, ਆਗੇ ਦੂਖ ਨਾ ਲਾਗੈ, ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਆਂ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ, ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਹਿ ਪ੍ਰਵਾਣ। ਕਿਹਨੂੰ ਲੱਗਦਾ ਸੂਰਮਾ ਸ਼ਬਦ, ਜਿਹੜੇ ਪ੍ਰਵਾਣ ਹੋ ਕੇ ਮਰਦੇ ਹਨ। ਇੱਥੇ ਆ ਕੇ ਫਿਰ ਸਾਨੂੰ ਵਿਚਾਰ ਦੀ ਲੋੜ ਪੈਂਦੀ ਹੈ, ਗੁਰਬਾਣੀ ਦੀ ਵਿਚਾਰ, ਅਤੇ ਗੁਰਬਾਣੀ ਜਿਸ ਵੱਲ ਇਸ਼ਾਰਾ ਕਰਦੀ ਹੈ ਉਹਦੀ ਵਿਚਾਰ ਦੇ ਵਿੱਚ ਉਤਰਨਾ। ਹੁਣ ਇਹ ਅਨਾਊਂਸ ਵੀ ਹੋ ਰਹੀ ਸੀ, ਚੰਡੀਗੜ੍ਹ ਤੋਂ ਪੰਜਾਬ ਤੋਂ ਆਏ ਹੋਏ ਸੱਜਣ ਆਪ ਜੀ ਨੂੰ ਇੱਕ ਸੇਵਾ ਦੇ ਵੱਲ ਧਿਆਨ ਦਿਵਾਉਣਾ ਚਾਹੁੰਦੇ ਸੀ। ਇਹ ਦੋ ਚੀਜ਼ਾਂ ਸਾਡੇ ਕੋਲ, ਇੱਕ ਇਹੋ ਜਿਹੇ ਨਾਮ ਅਤੇ ਸਿੱਕੇ ਦੇ ਦੋ ਪਾਸੇ ਨੇ ਇਹ, ਇੱਕ ਸੇਵਾ ਅਤੇ ਇੱਕ ਸਿਮਰਨ। ਜਿਵੇਂ ਇੱਕ ਸਿੱਕੇ ਦੇ ਦੋ ਪਾਸੇ, ਇੱਕ ਪਾਸੇ ਦੇਸ਼ ਦੀ ਮੋਹਰ ਲੱਗੀ ਹੁੰਦੀ ਹੈ, ਦੂਜੇ ਪਾਸੇ ਉਸ ਸਿੱਕੇ ਦੀ ਕੀਮਤ ਨੰਬਰ ਲਿਖਿਆ ਹੁੰਦਾ, 5, 10, 100 ਜੋ ਵੀ ਹੈਗਾ। ਬਿਲਕੁਲ ਇਸੇ ਤਰ੍ਹਾਂ ਹੀ ਜੋ ਮੇਰਾ ਅਨੁਭਵ ਹੈ ਦਾਸ ਦਾ, ਗੁਰੂ ਦੀ ਕਿਰਪਾ ਦੁਆਰਾ ਸਾਹਿਬ ਦੀ ਸੇਧ ਮੁਤਾਬਕ
ਭਈ ਇੱਕ ਸਿੱਕੇ ਦੇ ਜਿਵੇਂ ਦੋ ਪਾਸੇ ਨੇ, ਤਿਵੇਂ ਹੀ ਪਰਮੇਸ਼ਰ ਦੇ ਨਾਮ ਰੂਪੀ ਧਨ ਦੇ ਸਿੱਕੇ ਦੇ ਦੋ ਪਾਸੇ ਨੇ, ਇੱਕ ਪਾਸੇ ਹੈ ਸਿਮਰਨ ਅਤੇ ਇੱਕ ਪਾਸੇ ਹੈ ਸੇਵਾ, ਉਹਦਾ ਇੱਕ ਅੰਗ, ਅਤੇ ਉਹਨੂੰ ਵੀ ਨਾਲ ਹੀ ਆਪਾਂ ਵਿਚਾਰ ਦੇ ਚੱਲੀਏ ਤਾਂ ਮਹਾਰਾਜ ਸਾਨੂੰ ਹਦਾਇਤ ਕਰਦੇ ਨੇ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਪੰਨੇ। ਸ਼ਰਤ ਲਾ ਦਿੱਤੀ ਵਿੱਚ, ਪਹਿਲਾਂ ਕਹਿਤਾ ਉਹ ਹੀ ਸੇਵਾ ਕੀਤੀ ਸਫਲ ਹੈ ਜਿਸ ਤੋਂ ਜਿਸ 'ਤੇ ਜਿਹਦੇ ਕੀਤਿਆਂ ਸਤਿਗੁਰੂ ਦਾ ਮਨ ਮੰਨ ਜਾਵੇ, ਔਰ ਉਹ ਉਹ ਸੇਵਾ ਹੋ ਜਾਣ ਦੇ ਨਾਲ ਹੋਣਾ ਕੀ ਹੈ, ਕਸੰਮਲ ਪਾਪਾਂ ਨੇ ਪੁੱਟਣਾ ਹੈ। ਪਾਪ ਸ਼ਬਦ ਪੁਰਾਤਨ ਸਮੇਂ ਦਾ ਹੈ, ਮਤਲਬ ਅਸੀਂ ਜੋ ਕਰਮ ਕਰਦੇ ਹਾਂ ਉਹਨਾਂ ਵਿੱਚੋਂ ਦੋ ਹੀ ਕਿਸਮਾਂ ਹੁੰਦੀਆਂ ਨੇ, ਇੱਕ ਚੰਗੇ ਇੱਕ ਮੰਦੇ। ਚੰਗੇ ਨੂੰ ਕਿਹਾ ਗਿਆ ਪੁੰਨ, ਮੰਦੇ ਨੂੰ ਕਿਹਾ ਗਿਆ ਪਾਪ, ਬੁਰੇ ਨੂੰ ਕਿਹਾ ਗਿਆ ਪਾਪ, ਭਲੇ ਨੂੰ ਕਿਹਾ ਗਿਆ ਪੁੰਨ, ਠੀਕ ਨੂੰ ਕਿਹਾ ਗਿਆ ਪੁੰਨ, ਗਲਤ ਨੂੰ ਕਿਹਾ ਗਿਆ ਪਾਪ। ਸੋ ਇਹ ਪੁਰਾਤਨ ਸਮੇਂ ਦਾ ਜਿਹੜਾ ਸ਼ਬਦ ਚੱਲਿਆ ਆ ਰਿਹਾ, ਤਾਂ ਮਹਾਰਾਜ ਨੇ ਇੱਥੇ ਕਿਹਾ ਕਸੰਮਲ ਪਾਪ, ਬੱਜਰ ਪਾਪ, ਬੱਜਰ ਗੁਨਾਹ, ਬੱਜਰ ਬੁਰਾਈਆਂ ਜਿਹੜੀਆਂ ਮੁੜ ਮੁੜ ਕੇ ਬੋਝ ਬਣਦੀਆਂ ਨੇ ਸਾਡੇ ਅੱਗੇ, ਟੋਏ ਬਣ ਬਣ ਕੇ ਸਾਨੂੰ ਥਿੜਕਾ ਦਿੰਦੀਆਂ ਨੇ, ਕਹਿੰਦੇ ਭਾਈ ਉਹ ਪੱਧਰੀਆਂ ਹੋ ਜਾਂਦੀਆਂ ਨੇ, ਪਰ ਕਿਰਿਆ ਇੱਕ ਉਹ ਹੈ ਸੇਵਾ, ਔਰ ਸੇਵਾ ਦੇ ਫਿਰ ਕਿੰਨੇ ਅੰਗ ਨੇ। ਜੇ ਮਹਾਰਾਜ ਨੇ ਆਖ ਦਿੱਤਾ ਨਾ ਸਾ ਸੇਵਾ ਕੀਤੀ ਸਫਲ ਹੈ, ਤਾਂ ਉਹਦੇ ਵਿੱਚ ਹੁਣ ਇੱਥੋਂ ਸ਼ੁਰੂ ਕਰ ਲਓ। ਸੁੱਖੇ ਜਿੰਦੇ ਨੇ ਵੀ ਇੱਕ ਸੇਵਾ ਕੀਤੀ, ਉਹਨਾਂ ਨੂੰ ਨਿੱਜੀ ਜ਼ਿੰਦਗੀ ਤੋਂ ਉੱਪਰ ਉੱਠ ਕੇ ਲੋੜ ਪੈ ਗਈ। ਵੈਸੇ ਤਾਂ ਸਾਡਾ ਇਤਿਹਾਸ, ਗੁਰੂ ਇਤਿਹਾਸ ਕਹਿੰਦਾ ਦਸੇ ਪਾਤਸ਼ਾਹੀਆਂ ਵਿੱਚੋਂ ਦੋ ਪਾਤਸ਼ਾਹੀਆਂ ਨੂੰ ਖੰਡਾ ਉਠਾਉਣਾ ਪਿਆ ਅਤੇ ਖੰਡਾ ਖੜਕਾਉਣਾ ਵੀ ਪਿਆ। ਕਈ ਵਾਰ ਸਾਡੇ ਅੱਗੇ ਸਵਾਲ ਆ ਜਾਂਦੇ ਨੇ ਭਈ ਇਹ ਕੀ ਹੋਇਆ ਜੀ, ਫਿਰ ਉਹ ਸਾਨੂੰ ਸਿਖਾਇਆ ਭਾਈ ਮਨੁੱਖ ਹੋਣ ਦੇ ਨਾਤੇ ਵੀ ਅਸੀਂ ਸਾਰੀ ਸ੍ਰਿਸ਼ਟੀ ਦੇ ਵਿੱਚ ਧਰਤੀ ਰੂਪੀ ਧਰਮਸ਼ਾਲਾ ਦੇ ਵਿੱਚ 84 ਲੱਖ ਜੇ ਮੰਨੀਆਂ ਗਈਆਂ ਜੂਨਾਂ ਤਾਂ ਉਹਨਾਂ ਵਿੱਚੋਂ ਸ੍ਰੇਸ਼ਟ ਪ੍ਰਾਣੀਆਂ, ਪਰ ਜੇ ਸ੍ਰੇਸ਼ਟ ਹਾਂ ਦੁਰਲੱਭ ਦੇਹੀ ਸਾਡੇ ਕੋਲ ਆ ਬਹੁਤ ਉੱਚੀ, ਤਾਂ ਦੂਜੇ ਪਾਸੇ ਨਿਮਾਣ ਵੀ ਓਨੀਓ ਹੈ। ਰਾਤ ਹੀ ਮੈਂ ਜ਼ਿਕਰ ਕੀਤਾ ਸੀ ਜਦੋਂ ਬੰਦਾ ਸਿੰਘ ਬਹਾਦਰ ਨਾਟਕ ਦੇ ਜਿਹੜੇ ਸੰਚਾਲਕ ਨੇ ਪਰਫੋਰਮੈਂਸ ਦੇਣ ਉਪਰੰਤ ਭਈ ਤੁਸੀਂ ਕੁਛ ਜੇ ਕੋਈ ਦਰਸ਼ਕ ਕਹਿਣਾ ਚਾਹੁੰਦਾ ਦੇਖ ਸਕਦਾ ਕਿਸੇ ਤਰ੍ਹਾਂ ਸੁਝਾਅ ਜਾਂ ਕੋਈ ਸਾਨੂੰ ਹੱਲਾ ਸ਼ੇਰੀ ਤਾਂ ਜ਼ਰੂਰ ਦਿਓ, ਤਾਂ ਮਨ 'ਚ ਲਏ ਮੈਂ ਕਿਹਾ ਵੀ ਮੈਂ ਬੋਝ ਕਿਉਂ ਰੱਖਾਂ, ਸਾਂਝਾ ਕਰ ਚੱਲਦੇ ਹਾਂ। ਸਾਰੇ ਤਰ੍ਹਾਂ ਦੇ ਬੈਠੇ ਸੀ, ਇੱਕ ਤਾਂ ਵਿਰਸਾ ਸੰਭਾਲਣਾ, ਇੱਕ ਵਿਰਸੇ ਦਾ ਵਿਰਸਾ ਸਾਂਭਣਾ ਕਿੰਨਾ ਔਖਾ ਹੋ ਗਿਆ। ਕਲਾ ਕਿਸੇ ਸਮੇਂ ਨਹੀਂ ਸਾਡੇ ਕੋਲ ਇਹ, ਵੀ ਜਿਵੇਂ ਅੱਜ AI ਦਾ ਯੁੱਗ ਆ ਗਿਆ ਇਹਦੇ ਵਿੱਚ ਵੀ ਇਹ ਕੀ ਅਰਥ ਰੱਖਦੀ ਹੈ। ਅਤੇ ਮੈਨੂੰ ਜੋ ਲੈ ਕੇ ਜਾ ਰਹੇ ਸੀ ਬੇਟੇ, ਮੈਂ ਕਹਿੰਦੇ ਵੀ ਤੁਹਾਡਾ ਕੀ ਮਤਲਬ ਇਹਦਾ, ਤੁਸੀਂ ਦੋ ਸ਼ਬਦ ਬੋਲ ਕੇ ਆਏ ਹਾਂ ਉੱਥੇ। ਉਹ ਸ਼ਬਦ ਸੀਗੇ ਭਈ ਇੱਕ ਤਾਂ ਗੁਰੂ ਨਾਨਕ ਸਾਹਿਬ ਜੀ, ਅਤੇ ਇੱਕ ਉਹਨਾਂ ਤੋਂ ਪਹਿਲੇ ਇਸ ਧਰਤੀ ਰੂਪੀ ਧਰਮਸ਼ਾਲਾ ਦੇ ਵਿੱਚ ਚਮਕਣ ਵਾਲੇ ਭਗਤ ਕਬੀਰ ਜੀ। ਉਹਨਾਂ ਦੋਨਾਂ ਹਸਤੀਆਂ ਦੇ ਦੋ ਸ਼ਬਦ ਮੈਂ ਸਾਂਝੇ ਕੀਤੇ, ਇਹਨਾਂ ਨੂੰ ਧਿਆਨ 'ਚ ਆਪਾਂ ਜ਼ਰੂਰ ਰੱਖਿਆ ਕਰੀਏ। ਉਹਨਾਂ 'ਚ ਕੀ ਗੱਲ ਹੈ, ਉਹਨਾਂ 'ਚ ਹੈ ਸੱਚੇ ਸੁੱਚੇ ਗਿਆਨ ਦੀ ਗੱਲ। ਭਾਈ ਸਾਹਿਬ ਵੀ ਤੀ ਗਿਆਨ ਦੀ ਗੱਲ ਕਰ ਰਹੇ ਸੀ, ਬੱਚਿਆਂ ਨੂੰ ਉੱਚ ਵਿੱਦਿਆ ਦੇਣੀ ਦਵਾਉਣ ਦੇ ਵਿੱਚ ਆਪਾਂ ਹੈਲਪ ਕਰਨੀ, ਸਹਾਇਤਾ ਕਰਨੀ। ਉਹ ਬਚਨ ਸੀ ਭਈ ਚੰਦਨ ਵਾਸ ਭੁਅੰਗਮ ਵਿਹੜੀ, ਕਿਉਂ ਬਿਲੀਐ ਚੰਦਨ ਲੀਚੈ, ਕਾੜ ਖੜਗ ਗੁਰ ਗਿਆਨ ਕਰਾਰਾ, ਬਿਖ ਛੇਦ ਛੇਦ ਰਸ ਪੀਜੈ। ਉਦਾਹਰਣ ਦਿੱਤੀ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਸਾਰੇ ਨਾਟਕ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ, ਖੰਡਾ ਖੜਕਣਾ ਲਗਾਤਾਰ ਚੱਲਦਾ ਆ ਰਿਹਾ। ਉਹਦਾ ਮਾਧੋ ਦਾਸ ਵੈਰਾਗੀ ਬਣਨਾ, ਸ਼ਿਕਾਰੀ ਤੋਂ ਵੈਰਾਗੀ ਬਣਨਾ, ਵੈਰਾਗੀ ਤੋਂ ਗੁਰੂ ਦਾ ਸਿੰਘ ਸਜਣਾ, ਸਿੰਘ ਸਜਣ ਉਪਰੰਤ
ਰਾਜ ਲੈਣਾ ਹੀ ਨਹੀਂ ਸਗੋਂ ਸਪੁਰਦ ਕਰਨਾ ਬਹੁਤ ਵੱਡੇ ਤੋਂ ਵੱਡੇ ਤਸੀਹੇ ਝੱਲ ਕੇ ਬਹੁਤ ਕਮਾਲ ਦਾ ਇਤਿਹਾਸ ਪੇਸ਼ ਕੀਤਾ ਉਹਨਾਂ ਨੇ। ਐਕਟਰ ਸਾਰੇ ਹੀ ਬਹੁਤ ਅੱਛੇ ਸਨ। ਔਰ ਜ਼ਰੂਰ ਇਹ ਚੀਜ਼ਾਂ ਜਦੋਂ ਕਿਤੇ ਮਿਲਦੀਆਂ ਤਾਂ ਦੇਖਿਆ ਕਰੀਏ ਔਰ ਦਿਖਾਇਆ ਕਰੀਏ, ਖਾਸ ਕਰਕੇ ਆਪਣੇ ਬੱਚਿਆਂ ਨੂੰ ਜਿਹੜੇ ਮੋਬਾਈਲ ਤੋਂ ਬਿਨਾਂ ਨਾ ਰੋਟੀ ਖਾਂਦੇ ਨੇ ਨਾ ਦੁੱਧ ਪੀਂਦੇ ਨੇ, ਸੌਂਦੇ ਵੀ ਨਹੀਂ ਮੋਬਾਈਲ ਤੋਂ ਬਿਨਾਂ। ਮੋਬਾਈਲ ਤੋਂ ਬਿਨਾਂ ਇੱਥੋਂ ਤੱਕ ਕਹਿ ਦਵਾਂ ਵੀ ਟੋਇਲਟ 'ਤੇ ਨਹੀਂ ਬੈਠਦੇ। ਅੱਜ ਦਾ ਜਿਹੜਾ ਨਿੱਕਾ ਜਿਹਾ ਬੱਚਾ ਹੈ ਨਾ, ਤਿੰਨ ਚਾਰ ਪੰਜ ਛੇ ਸਾਲ ਦਾ, ਉਹ ਆਈਫੋਨ ਤੋਂ ਬਿਨਾਂ ਟੋਇਲਟ 'ਤੇ ਨਹੀਂ ਬੈਠਦਾ। ਐਸੇ ਯੁੱਗ ਦੇ ਵਿੱਚ ਜਦੋਂ ਆਪਾਂ ਉਹਨਾਂ ਨੂੰ ਇਹ ਚੀਜ਼ਾਂ ਦਿਖਾਵਾਂਗੇ ਤਾਂ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੀ ਮੈਮਰੀ, ਉਹਨਾਂ ਦੀ ਯਾਦਦਾਸ਼ਤ ਦੇ ਵਿੱਚ ਟਿਕੇਗਾ ਸਾਡਾ ਇਤਿਹਾਸ। ਤਾਂ ਦੂਜਾ ਇੱਕ ਤਾਂ ਇਹ ਵਚਨ ਸੀ ਵੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਖੜਗ ਸਾਨੂੰ ਬਖਸ਼ੀ ਹੈ ਕਿਤੇ ਉਹ ਭੁੱਲੇ ਨਾ ਜਾਈਏ, ਉਹ ਕਿਹੜੀ ਹੈ? ਕਾੜ ਖੜਗ ਗੁਰ ਗਿਆਨ ਕਰਾਰਾ, ਕਰਾਰਾ ਗਿਆਨ ਵਿਖੇਦ ਛੇਦ ਰਸ ਪੀਜਾ। ਉਦਾਹਰਣ ਦਿੱਤੀ ਹੈ ਚੰਦਨ ਦਾ, ਚੰਦਨ ਦੀ ਲੱਕੜੀ ਨੂੰ ਕੱਟਣ ਵਾਲਿਆਂ ਦੀ, ਵੀ ਜਿਵੇਂ ਜੰਗਲ ਦੇ ਵਿੱਚ ਚੰਦਨ ਦੀ ਲੱਕੜ ਨੂੰ ਕੱਟਣ ਵਾਲੇ ਜਾਂਦੇ ਨੇ ਜਦੋਂ ਉਹਨਾਂ ਨੂੰ ਪਤਾ ਹੈ ਵੀ ਹਰੇਕ ਚੰਦਨ ਦੇ ਰੁੱਖ ਨੂੰ ਸੱਪ ਚਿੰਬੜੇ ਹੋਣਗੇ, ਤਾਂ ਉਹਨਾਂ ਦਾ ਹੱਲ ਇੱਕੋ ਹੀ ਆ, ਉਹ ਜਾਂਦੇ ਨੇ ਤੇਜ਼ ਧਾਰ ਜਿਹੜੀ ਉਹਨਾਂ ਕੋਲ ਖੜਕ ਹੈ ਉਹ ਫਟਾਫਟ ਜਾ ਕੇ ਉਹਨਾਂ ਦੀ ਸਿਰੀਆਂ ਕੱਟ ਦਿੰਦੇ ਨੇ ਅਤੇ ਛੇਤੀ ਛੇਤੀ ਉਹਨਾਂ ਉਧੇੜ ਕੇ ਆਲ ਰੱਖ ਕੇ ਲੱਕੜੀ ਕੱਟ ਕੇ ਜੰਗਲ ਤੋਂ ਬਾਹਰ। ਵਿਖੇਦ ਛੇਦ ਰਸ ਪੀਜਾ, ਇਹ ਤਾਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਗਿਆਨ ਦੀ ਖੜਗ ਦੀ ਗੱਲ ਕੀਤੀ। ਅਤੇ ਉੱਧਰ ਕਬੀਰ ਸਾਹਿਬ ਜੀ ਵੱਲ ਆ ਜਾਓ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨ ਮਾਇਆ ਬਾਂਧੀ, ਆਂਧੀ ਪਾਛੈ ਜੋ ਜਲ ਵਰਖੈ, ਤੈਂ ਤੇਰਾ ਜਨ ਭੀਨਾ, ਕਹੋ ਕਬੀਰ ਮਨ ਭਇਆ ਪ੍ਰਗਾਸਾ, ਉਹਦੇ ਭਾਨ ਜਬ ਚੀਨਾ। ਇਹ ਵੀ ਇੱਕ ਤਲਵਾਰ ਹੈ ਉਹਨਾਂ ਦੀ। ਤੁਸੀਂ ਕਹੋ ਵੀ ਹੁਣ ਇਹ ਮਤਲਬ ਕੀ ਨਿਕਲਿਆ, ਮੈਂ ਫਿਰ ਕੋਸ਼ਿਸ਼ ਕਰਦਾ ਅਤੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਆਪਣੇ ਆਪਣੇ ਬ੍ਰੇਨ 'ਤੇ ਆਪਣੇ ਦਿਮਾਗ 'ਤੇ ਵੀ ਕੀ ਹੋ ਸਕਦਾ ਇਹਦਾ ਅਰਥ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਭਾਈ ਗਿਆਨ ਦੀ ਹਨੇਰੀ ਆ ਗਈ, ਸ਼ਬਦ ਵਰਤਣਾ ਪਿਆ ਉਹਨੂੰ ਹਨੇਰੀ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਭਰਮ ਭੁਲੇਖੇ ਵਹਿਮ ਅਗਿਆਨਤਾ ਸ਼ੰਕੇ। ਕਹਿੰਦੇ ਇਹ ਭਾਈ ਵਹਿਮਾਂ ਭਰਮਾਂ ਸ਼ੰਕਿਆਂ ਸੰਸਿਆਂ ਆਦਿਕ ਦਾ ਜਿਹੜਾ ਕੂੜਾ ਕਰਕਟ ਹੈ ਇਹ ਉੱਡ ਗਿਆ। ਆਪਣੇ ਘਰਾਂ ਦੇ ਆਲੇ ਦੁਆਲੇ ਹਫ਼ਤੇ ਜਾਂ ਦੋ ਹਫ਼ਤੇ ਭਰ ਆਉਂਦੇ ਨਾ ਸਫਾਈ ਕਰਨ ਵਾਲੇ, ਉਹਨਾਂ ਦੇ ਕੋਲ ਪਕੜਿਆ ਹੁੰਦਾ ਏਅਰ ਗਨ ਹੁੰਦੀ ਹੈ, ਉਹ ਬੜੀ ਸ਼ੋਰ ਮਚਾਉਂਦੀ ਹੈ। ਆਪਾਂ ਅੰਦਰ ਆਪਾਂ ਕਿਉਂ ਦੇਖਦੇ ਵੀ ਕੀ ਹੋ ਰਿਹਾ ਬਾਹਰ, ਉਹ ਬੰਦਾ ਸਫਾਈ ਕਰਨ ਵਾਲਾ ਹੁੰਦਾ, ਪਹਿਲਾਂ ਉਹ ਕਟਿੰਗ ਕਰ ਗਿਆ, ਉਹਦੇ ਬਾਅਦ ਸੁੱਕੇ ਪੱਤਿਆਂ ਨੂੰ ਹਵਾ ਦੇ ਨਾਲ ਉਡਾਉਂਦਾ ਅਤੇ ਉਡਾ ਕੇ ਇਕੱਠੇ ਕਰਦਾ, ਫਿਰ ਉਹਨੂੰ ਪਾ ਕੇ ਲੈ ਜਾਂਦਾ। ਉਹਨੂੰ ਕਹਿੰਦੇ ਟਾਟੀ ਆਪਣੀ ਬੋਲੀ 'ਚ, ਗੁਰਮੁਖੀ ਦੇ ਵਿੱਚ ਭਰਮ ਕੀ ਟਾਟੀ। ਇਸ ਤਰ੍ਹਾਂ ਹੀ ਸਾਡੇ ਅੰਦਰ ਕਿੰਨੇ ਵਹਿਮ ਭਰਮ ਪਖੰਡ ਕਰਮ ਕਾਂਡ ਸੰਸੇ ਸਹਿਮ ਉਹ ਬਣੇ ਪਏ ਸੀ। ਕਹਿੰਦੇ ਜਦੋਂ ਗਿਆਨ ਦੀ ਹਨੇਰੀ ਆਈ ਤਾਂ ਸਾਰੇ ਉੱਡਣ ਪੁੱਡਣ ਲੱਗ ਪਏ। ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ, ਆਂਧੀ ਪਾਛੈ ਜੋ ਜਲ ਵਰਖ ਹੈ। ਅਗਲੀ ਗੱਲ ਬੜੀ ਪਿਆਰੀ ਕਹੀ ਮਹਾਰਾਜ ਕਬੀਰ ਸਾਹਿਬ ਨੇ, ਕਹਿੰਦੇ ਜੋ ਹਨੇਰੀ ਆ ਜਾਵੇ ਆਪਣੇ ਦੇਸ਼ ਦੀਆਂ ਹਨੇਰੀਆਂ ਦਾ, ਇੱਥੇ ਤਾਂ ਬਹੁਤ ਫਰਕ ਹੈ। ਜਦੋਂ ਆਪਣੇ ਦੇਸ਼ ਵਿੱਚ ਹਨੇਰੀ ਆਉਂਦੀ ਹੈ, ਜਿਹੜਿਆਂ ਨੇ ਦੇਖੀ ਆ ਉਹਨੂੰ ਪਤਾ ਵੀ ਵਿਹੜੇ ਵਾਲਾ ਸਮਾਨ ਅੰਦਰ, ਅੰਦਰ ਵਾਲਾ ਬਾਹਰ, ਗਲੀ ਦਾ ਕੂੜਾ ਕਰਕਟ ਉੱਖੜ ਕੇ ਇੱਧਰ ਉੱਧਰ ਅਸਮਾਨ ਦੇ ਵਿੱਚ ਉੱਡਦਾ ਫਿਰਦਾ, ਔਰ ਜਦੋਂ ਹਨੇਰੀ ਆ ਕੇ ਨਾ ਹਟਦੀ ਹੈ ਜਾਂ ਹਨੇਰੀ ਚੜ੍ਹੀ, ਹਨੇਰੀ ਦੇ ਵਿੱਚ ਬੱਦਲ ਚੜ੍ਹਿਆ ਹੋਵੇ, ਬੱਦਲ ਬਰਸਣ ਲੱਗ ਜਾਵੇ, ਫਿਰ ਕੀ ਹੁੰਦਾ? ਐਨ ਸਾਰੀ ਗਰਦ ਵੀ ਥੱਲੇ ਬਹਿ ਜਾਂਦੀ ਹੈ, ਕੂੜਾ ਕਰਕਟ ਵੀ ਟਿਕਾਣੇ ਲੱਗ ਜਾਂਦਾ, ਔਰ ਉਹਦਾ ਭਾਨ ਜਾਂ ਵਚੀਨਾ, ਉਹਦਾ ਭਾਨ ਕਹਿੰਦੇ ਨੇ ਸੂਰਜ ਦਾ ਉਦੇ ਹੋਣਾ, ਸੂਰਜ ਨਿਕਲਣਾ, ਫਿਰ ਸੂਰਜ ਨਿਕਲਦਾ, ਸਭ ਕੁਝ ਸ਼ਾਂਤ ਸਫਾਈ ਧੋਤਾ ਹੋਇਆ ਨਜ਼ਰ ਆਉਂਦਾ ਅਸਮਾਨ ਵੀ। ਅਤੇ ਇੱਥੇ ਫਿਰ ਕਬੀਰ ਜੀ ਕਹਿੰਦੇ ਨੇ ਕੀ ਹੋ ਗਿਆ ਮੇਰੇ ਅੰਦਰ? ਕਹਿੰਦੇ ਪ੍ਰੇਮ ਦੀ ਵਰਖਾ। ਇਕੱਲਾ ਗਿਆਨ ਵੀ ਹਨੇਰੀ ਦੇ ਵਾਂਗ ਹੀ ਹੈ, ਗਿਆਨ ਹੋ ਜਾਣਾ, ਗਿਆਨ ਦੇ ਨਾਲ ਧਿਆਨ ਬਹੁਤ ਜ਼ਰੂਰੀ ਹੈ।
ਸੋ ਇਹ ਹਥਿਆਰ ਸਾਨੂੰ ਸਾਡੇ ਰਹਿਬਰਾਂ ਨੇ ਬਖਸ਼ਿਸ਼ ਕੀਤੇ ਨੇ ਪਹਿਲਾਂ, ਅਤੇ ਉਸ ਤੋਂ ਬਾਅਦ ਫਿਰ ਕਿਤੇ ਅਗਲੀ ਤਲਵਾਰ ਦੀ ਗੱਲ ਆਈ, ਉਹ ਵੀ 6 ਪਾਤਸ਼ਾਹੀਆਂ ਨੇ ਤਦੋਂ ਉਠਾਈ ਵੀ ਹੁਣ ਇਹਦੇ ਬਿਨਾਂ ਸਰਨਾ ਨਹੀਂ। ਜਦੋਂ ਤੱਕ ਗਿਆਨ ਦੀ ਤਲਵਾਰ ਸਾਡੇ ਅੰਦਰ ਵਿਵੇਕ ਨਹੀਂ ਹੋਊਗਾ, ਉਦੋਂ ਤੱਕ ਅਸੀਂ ਕਿਸੇ ਹੋਰ ਦਾ ਪਰਉਪਕਾਰ ਤਾਂ ਕੀ ਆਪਣਾ ਵੀ ਨਹੀਂ ਕਰ ਸਕਾਂਗੇ। ਭਾਈ ਸਾਹਿਬ ਆਖਰ ਇਸ ਨੇ ਜਿਹੜੀ ਗੱਲ, ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਉਸ ਵਚਨ ਵੱਲ ਇਸ਼ਾਰਾ ਹੁੰਦਾ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਮੈਂ ਇਕੱਠੀ ਪੰਗਤੀ ਬੋਲੀ ਹੈ ਇਸ ਕਰਕੇ ਵੀ ਤੁਸੀਂ ਵੀ ਤਵੱਜੋ ਦਿਓਗੇ ਵੀ ਕਿੱਥੇ ਵਿਸ਼ਰਾਮ ਲਈਏ ਹੁਣ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਇਹ 'ਚ ਦੋ ਚੀਜ਼ਾਂ ਬੜੀਆਂ ਮਹੱਤਵਪੂਰਨ ਨੇ ਸਮਝਣ ਵਾਲੀਆਂ। ਵਿੱਦਿਆ ਮਤਲਬ ਐਜੂਕੇਸ਼ਨ, ਅੱਜ ਐਜੂਕੇਸ਼ਨ ਦੀ ਲੋੜ ਹੈ। IT ਜਿਹਨੇ IT ਦੀ ਪੜ੍ਹਾਈ ਕਰ ਲਈ ਉਹ ਜਿੱਥੇ ਮਰਜ਼ੀ ਬੈਠਾ ਉੱਥੇ ਹੀ ਉਹਦੀ ਉਪਜੀਵਿਕਾ ਤਿਆਰ ਹੈ, ਜਿੱਥੇ ਮਰਜ਼ੀ ਬੈਠਾ ਜਿਹਦੇ ਕੋਲ IT ਦਾ ਗਿਆਨ ਹੈ। ਪਰ ਇਹ ਤੋਂ ਨਾਲ ਲੱਗਦਾ ਇੱਕ ਗਿਆਨ ਹੋਰ ਵੀ ਜ਼ਰੂਰੀ ਹੈ, ਜਿਵੇਂ ਵੀ ਤਲਵਾਰ ਤਾਂ ਲਿਆਂਦੀ ਆਪਾਂ ਨੇ ਅਤੇ ਲਿਆ ਕੇ ਰੱਖਤੀ ਦਰਵਾਜ਼ੇ ਦੇ ਕੋਲ, ਉਹ ਵੀ ਮਿਆਨ ਤੋਂ ਬਿਨਾਂ। ਬਸ ਫਿਰ ਜਿਹੜਾ ਲੰਘੂਗਾ ਉਹਦੇ ਪੈਰ ਵੱਢੂਗੀ। ਜਿਹੜਾ AI ਦਾ ਯੁੱਗ ਹੈ ਇਹੀ ਹੈ ਨਾ। ਮੈਂ ਬੱਚੇ ਨੂੰ ਪੁੱਛ ਰਿਹਾ ਸੀ, ਜੰਗ ਬੱਚੇ ਨੂੰ ਮੈਨੂੰ ਛੱਡਣ ਆਇਆ, ਮੈਂ ਕਿਹਾ ਵੀ ਤੁਸੀਂ ਮੈਨੂੰ ਆਹ ਪੁੱਛਦੇ ਸੀ, ਮੈਂ ਤੁਹਾਨੂੰ ਪੁੱਛਦਾ ਵੀ AI ਦਾ ਮਤਲਬ ਦੱਸੋ, ਇਹਦੇ ਗੁਣ ਔਗੁਣ ਦੱਸੋ। ਉਹ ਕਹਿੰਦੇ ਜੀ ਗੁਣ ਬਹੁਤ ਗੁਣ ਨੇ ਇਹਦੇ, ਦੱਸੇ ਨਹੀਂ ਜਾ ਸਕਦੇ। ਮੈਂ ਵੀ ਔਗਣ? ਕਹਿੰਦੇ ਉਹ ਇਹਦੇ ਨਾਲ ਵੀ ਜ਼ਿਆਦਾ ਨੇ। ਮਤਲਬ ਜੇ ਉਚਾਈ ਹੈ AI ਦੇ ਇਹ ਯੁੱਗ ਦੀ, IT ਦੀ, ਇਹ ਉਚਾਈ ਦੇ ਨਾਲੋਂ ਥੱਲੇ ਉਨਾ ਹੀ ਪਤਾਲ ਚਲੇ ਜਾਓ, ਅਤੇ ਹੋਰ ਅੱਗੇ ਚਲੇ ਜਾਓ। ਫਿਰ ਕਹਿੰਦੇ ਇੰਨੀ ਦੂਰੀ ਆ ਥੱਲੇ, ਮਤਲਬ ਕਿ ਬਹੁਤ ਹੀ ਬੁਰੀ ਤਰ੍ਹਾਂ ਗਿਰਦਾ ਮਨੁੱਖ ਜੇਕਰ ਇਹਦੇ ਬਾਬਤ ਸੋਝੀ ਨਾ ਹੋਈ। ਮਤਲਬ ਕਿ ਵਰਤੋਂ ਦੁਰਵਰਤੋਂ ਸਵਰਤੋਂ, ਜਾਂ ਕੁਵਰਤੋਂ ਅਤੇ ਸਵਰਤੋਂ ਹੋ ਜਾਵੇ ਤਾਂ ਉਹਦੇ ਲਈ ਕੀ ਚਾਹੀਦਾ? ਗਿਆਨ। ਕਿਹੜੀ ਚੀਜ਼ ਦਾ ਗਿਆਨ? ਉੱਥੇ ਆਪਾਂ ਫਿਰ ਆਪਣੇ ਆਪ ਨੂੰ ਭੁੱਲੇ ਬੈਠੇ ਹੁੰਦੇ ਹਾਂ ਵੀ ਸ਼ਾਂਤੀ ਕਦੋਂ ਮਿਲੂਗੀ, ਸਹਿਜ ਕਦੋਂ ਆਊਗਾ, ਆਨੰਦ ਕਦੋਂ ਮਿਲੂਗਾ ਸਾਨੂੰ। ਇਹ ਤਾਂ ਦਿਨ ਰਾਤ ਇੱਕੋ ਗੱਲ ਹੋਈ ਪਈ ਹੈ। ਸਾਡੇ ਨਾਲ ਤਾਂ ਪੰਛੀ ਚੰਗੇ ਨੇ, ਸਾਡੇ ਨਾਲ ਤਾਂ ਜਾਨਵਰ ਚੰਗੇ ਨੇ, ਸੁਣਨੇ ਨੂੰ, ਕਹਿਣ ਨੂੰ, ਪੜ੍ਹਨੇ ਨੂੰ ਮਿਲ ਰਿਹਾ ਨਾ। ਹੁਣ ਜਦੋਂ ਕਿਤੇ ਸਕਰੀਨ 'ਤੇ ਜਾਂ ਆਪਾਂ ਕਿਤੇ ਜੰਗਲ ਵਿੱਚ ਚਲੇ ਜਾਈਏ ਤਾਂ ਉੱਥੇ ਜਾ ਕੇ ਆਪਾਂ ਇਹ ਕਹਿਣ ਲੱਗ ਪੈਂਦੇ ਹਾਂ, ਚੰਗੇ ਚੰਗੇ ਫਿਲੋਸਫਰ ਕਹਿਣ ਲੱਗ ਜਾਂਦੇ ਨੇ ਵੀ ਬੰਦਿਆ ਤੇਰੇ ਨਾਲੋਂ ਤਾਂ ਪਸ਼ੂ ਚੰਗਾ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇਹ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਗੁਰਬਾਣੀ ਵੀ ਕਹੇਗੀ, ਕਹਿੰਦੇ ਐਸੇ ਆਦਮੀ ਨਾਲੋਂ, ਐਸੇ ਮਨੁੱਖ ਕਹਾਉਣ ਵਾਲੇ ਨਾਲੋਂ ਤਾਂ ਪਸ਼ੂ ਚੰਗਾ। ਕਿਵੇਂ? ਕਹਿੰਦੇ ਉਹ ਘਾਹ ਖਾਂਦਾ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ, ਖੜ ਘਾਹ ਫੂਸ ਖਾ ਕੇ ਦਿੰਦੇ ਕੀ ਨੇ ਦੁੱਧ ਅੰਮ੍ਰਿਤ ਵਰਗ, ਖੜ ਖਾਵੈ ਅੰਮ੍ਰਿਤ ਦੇਹ। ਅਤੇ ਉਹਨਾਂ ਦੇ ਤਾਂ ਮਲ ਮੂਤਰ ਨੂੰ ਵੀ ਇਹ ਮਨੁੱਖ ਵਰਤਣ ਲੱਗ ਪਿਆ, ਲਿਪਣ ਪੋਚਣ ਲਈ ਪਹਿਲਾਂ ਵਰਤਦੇ ਆਉਂਦੇ ਸੀ, ਉਸ ਤੋਂ ਬਾਅਦ ਫਿਰ ਕਿੰਨਾ ਆਪਾਂ ਵਰਤੋਂ ਕਰ ਰਹੇ ਹਾਂ। ਅਤੇ ਉਹਦਾ ਤਾਂ ਮਲ ਮੂਤਰ ਵੀ ਕੰਮ ਆ ਗਿਆ ਤਾਂ, ਔਰ ਫਿਰ ਦੁੱਧ ਵੀ ਦੇ ਰਿਹਾ ਸਾਨੂੰ, ਇਹ ਤੋਂ ਇਲਾਵਾ ਉਹਦੀ ਚਮੜੀ ਉਹ ਸਾਡੇ ਕੰਮ ਆ ਰਹੀ ਹੈ, ਮਾਸ ਉਹਦਾ ਕੰਮ ਆ ਰਿਹਾ। ਬੰਦਿਆ ਤੇਰੇ ਨਾਲ ਤਾਂ ਫਿਰ ਉਹੀ ਚੰਗਾ ਨਿਕਲਿਆ। ਇਹਦਾ ਕਾਰਨ ਕੀ? ਕਿ ਜੇ ਨਾਮ ਦੀ ਸੋਝੀ, ਨਾਮ ਦੀ ਕਮਾਈ ਨਹੀਂ ਹੋਈ ਤਾਂ ਫਿਰ ਇਹਦਾ ਮਤਲਬ ਹੈ ਕਿ ਸਭ ਕੁਝ ਹੀ ਤੇਰਾ ਬੇਕਾਰ ਹੈ। ਸੋ ਗਿਆਨ ਧਿਆਨ ਲੋੜਦਾ ਹੈ ਇਹ ਸ਼ਬਦ, ਤਾਂ ਹੀ ਸਿੱਕਾ ਕੰਪਲੀਟ ਹੁੰਦਾ, ਨਹੀਂ ਤਾਂ ਸਿੱਕਾ ਖੋਟਾ ਹੈ। ਧੰਨ ਗੁਰੂ ਨਾਨਕ ਦੇਵ ਜੀ ਅਤੇ ਧੰਨ ਭਗਤ ਕਬੀਰ ਸਾਹਿਬ ਜੀ ਦੇ ਇਹ ਬੋਲ ਦੋ ਸਾਂਝੇ ਕਰਕੇ ਰਾਤ ਮੈਂ ਧੰਨਵਾਦ ਵੀ ਕੀਤਾ ਉਹਨਾਂ ਦਾ। ਮੈਂ ਕਿਹਾ ਇਹ ਚੀਜ਼ ਦਾ ਖਿਆਲ ਜ਼ਰੂਰ ਰੱਖੀਏ ਜੀ ਆਪਾਂ, ਤੁਸੀਂ, ਮੈਂ ਵੀ ਅਤੇ ਤੁਸੀਂ ਵੀ। ਔਰ ਜਿਹੜੀ ਗੱਲ ਬਾਬਾ ਨਾਨਕ ਨੇ ਆਪਾਂ ਨੂੰ ਬਾਣੀ 'ਚ ਕਹਿ ਦਿੱਤੀ ਨਾ, ਛੋਟਾ ਜਿਹਾ ਬਚਨ ਹੈ ਵੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜਿਹੜਾ ਤਾਂ ਸ਼ਬਦ ਹੈ ਇਹ ਡੇਲੀ ਜੀਵਕ ਵੀ ਬਣ ਜਾਂਦਾ, ਲੇਕਿਨ ਇੱਥੇ ਤਾਂ 'ਤੇ ਜਦੋਂ ਵਿਸ਼ਰਾਮ ਲੱਗੂਗਾ ਇਹਦੇ ਅਰਥ ਫਿਰ ਅਰਥ ਭਰਪੂਰ ਹੋਣਾ, ਨਹੀਂ ਤਾਂ ਮੈਂ ਸਕੂਲਾਂ 'ਚ ਜਾਈਦਾ, ਸਕੂਲ ਦੇ ਕਈ ਵਾਰ ਗੇਟ 'ਤੇ ਹੀ ਲਿਖਿਆ ਹੁੰਦਾ ਵਿਦਿਆ ਵਿਚਾਰੀ, ਉੱਥੇ ਵਾਹਵੇ ਨੂੰ ਸਿਹਾਰੀ ਲੱਗੀ ਹੁੰਦੀ, ਅਤੇ ਮੈਂ ਪਹਿਲਾਂ ਸਭ ਤੋਂ ਪ੍ਰਿੰਸੀਪਲ ਨੂੰ ਮਿਲ ਕੇ ਹੀ ਕਹਿੰਦਾ ਹੁੰਦਾ ਵੀ ਤੁਹਾਡੇ ਗੇਟ 'ਤੇ ਜੀ ਸ਼ਬਦ ਲਿਖਿਆ ਹੋਇਆ ਵੀ ਉਹਨੂੰ ਠੀਕ ਕਰਾਓ। ਕਹਿੰਦੇ ਜੀ ਉਹ ਤਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਬਾਣੀ ਦੇ ਵਿੱਚੋਂ। ਮੈਂ ਕਿਹਾ ਇਸੇ ਲਈ ਕਿਹਾ
ਵੀ ਆਪਾਂ ਨੂੰ ਕਿਤੇ ਉੱਥੇ ਮਿਸਟੇਕ ਹੋ ਰਹੀ ਹੈ। ਇਹਨੇ ਕਿਹੜੀ ਮਿਸਟੇਕ, ਮੈਂ ਦੇਖੋ ਪੜ੍ਹ ਕੇ ਦੇਖੋ ਕੀ ਲਿਖਿਆ। ਜਾਂ ਉਹ ਜਦੋਂ ਪੜ੍ਹ ਕੇ ਦੇਖਦੇ ਹਾਂ, ਵਿਦਿਆ ਵਿਚਾਰੀ ਵਾਵੇ ਨੂੰ ਸਿਹਾਰੀ ਲਾਈ ਹੁੰਦੀ ਹੈ। ਗੁਰਬਾਣੀ ਵੱਲ ਨੂੰ ਥੋੜ੍ਹਾ ਧਿਆਨ ਆ ਜਾਵੇ ਆਪਣਾ, ਵਾਵੇ ਨੂੰ ਸਿਹਾਰੀ ਲੱਗੀ ਹੋਈ ਹੈ ਉੱਥੇ ਜਿਹਦੇ ਗੇਟ 'ਤੇ, ਪਰ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੀ ਤਾਂ ਉੱਥੇ ਵਿਹਾਰੀ ਲੱਗੀ ਹੋਈ ਹੈ। ਕਹਿੰਦੇ ਜੀ ਇਹਦਾ ਫਿਰ ਫਰਕ ਕੀ ਹੋਇਆ? ਮੈਂ ਕਿਹਾ ਫਰਕ ਦੇਖੋ ਤੁਸੀਂ ਹੁਣ, ਇੱਕ ਇੱਕ ਵਿਚਾਰੀ ਇੱਕ ਵਿਚਾਰੀ, ਵਿਚਾਰਿਆਂ ਦੀ ਗੱਲ ਚੱਲਦੀ ਸੀ ਮੰਚ 'ਤੇ ਵੀ ਉਹ ਬੱਚੇ ਵਿਚਾਰੇ ਜਿਨ੍ਹਾਂ ਦੇ ਕੋਲ ਧਨ ਨਹੀਂ, ਬਿਲਕਦੇ ਨੇ ਕਿ ਸਾਨੂੰ ਕੋਈ ਸਾਡੀ ਫੀਸ ਦੇ ਦੇਵੇ ਤਾਂ ਅਸੀਂ ਕੋਈ ਡਿਗਰੀ ਕਰ ਲਈਏ, ਅਸੀਂ ਕੋਈ ਐਜੂਕੇਸ਼ਨ ਪੜ੍ਹ ਲਈਏ, ਧੰਨਵਾਦ ਕਰਦੇ ਹਾਂ। ਹੋਰ ਇਸ ਨਾ ਵਿਆਖਿਆ, ਉਹ ਕਿਹਦੀ ਵਿਆਖਿਆ ਚੱਲ ਰਹੀ ਸੀ? ਵਿਚਾਰੀ ਦੀ। ਵਿਚਾਰੀ ਅਨਪੜ੍ਹ ਸੀ, ਖੁਦਕੁਸ਼ੀ ਕਰਨੀ ਪੈ ਗਈ। ਵਿਚਾਰੀ ਅਨਪੜ੍ਹ ਸੀ, ਉਹਦੇ ਨਾਲ ਧੋਖਾ ਹੋ ਗਿਆ, ਮਤਲਬ ਜਿਹਦਾ ਕੋਈ ਚਾਰਾ ਨਾ ਚੱਲੇ ਉਹ ਵਿਚਾਰਾ, ਤੇ ਉਹ ਵਿਚਾਰਵਾਨ ਸੀ, ਉਹਨੇ ਘਰ ਨੂੰ ਸੰਭਾਲ ਲਿਆ। ਦੇਖੋ ਵਿਚਾਰ ਤੇ ਵਿਚਾਰ, ਵਿਚਾਰਾ ਤੇ ਵਿਚਾਰਾ, ਇੱਕ ਸਪੈਲਿੰਗ ਦੇ ਨਾਲ ਹੀ ਕਿੰਨਾ ਅੰਤਰ ਪੈ ਗਿਆ। ਤਾਂ ਮਹਾਰਾਜ ਕੀ ਕਹਿੰਦੇ ਨੇ, ਵਿਦਿਆ ਵਿਚਾਰੀ ਤਾਂ, ਵਿਦਿਆ ਗ੍ਰਹਿਣ ਕਰਨੀ ਤਾਂ ਹੀ ਸਹੀ ਸਫਲ ਹੈ ਪਰਉਪਕਾਰੀ, ਜੇ ਉਹ ਪਰਉਪਕਾਰੀ ਹੋਵੇ। ਮਤਲਬ ਵਿਦਿਆ ਗ੍ਰਹਿਣ ਕਰਨੀ ਤਾਂ ਹੀ ਸਫਲ ਹੈ ਜੇਕਰ ਉਹ ਪਰਉਪਕਾਰੀ ਹੋਵੇ, ਦੂਜੇ ਦਾ ਵੀ ਭਲਾ, ਦੂਜੇ ਨੂੰ ਵੀ ਚਾਨਣਾ ਦਿਖਾ ਸਕੇ। ਉਹ ਤਾਂ ਗਿਆਨ ਕਿਸੇ ਥਾਂ ਪੈ ਗਿਆ। ਪੁਰਾਤਨ ਸਮਿਆਂ ਦੇ ਵਿੱਚ ਜੋ ਮੈਂ ਦੇਖਿਆ ਵੀ ਚਿੱਠੀ ਪੜ੍ਹਨ ਲਈ ਵੀ, ਚਿੱਠੀ ਪੜ੍ਹਾਉਣ ਲਈ ਵੀ ਘਰ ਦੇ ਵਿੱਚ ਨਹੀਂ ਸੀ ਕੋਈ ਬੰਦਾ ਹੁੰਦਾ, ਕਿਸੇ ਕਿਸੇ ਪਰਿਵਾਰ ਦੇ ਵਿੱਚ ਕੋਈ ਚਿੱਠੀ ਪੜ੍ਹ ਸਕਦਾ ਹੁੰਦਾ ਸੀ, ਖਾਸ ਕਰਕੇ ਫੌਜੀ ਲੋਕ ਜਿਹੜੇ, ਉਹਨਾਂ ਨੇ ਚਿੱਠੀਆਂ ਆਉਂਦੀਆਂ ਸੀ। ਅਨਪੜ੍ਹੇ ਫੌਜੀ ਹੋ ਜਾਂਦਾ ਸੀ ਆਪਣੇ ਤੋਂ ਪਹਿਲਾਂ, ਬਸ ਉਹ ਰਿਸ਼ਟ ਪੁਸ਼ਟ ਚਾਹੀਦਾ ਹੈ। ਅੰਗਰੇਜ਼ਾਂ ਦੀ ਸਰਕਾਰਾਂ ਹੁੰਦੀਆਂ ਸੀ ਵੀ ਬਸ ਮਰਨ ਅਤੇ ਮਾਰਨ ਵਾਲਾ ਬੰਦਾ ਚਾਹੀਦਾ ਫੌਜ ਦੇ ਵਿੱਚ, ਉੱਥੇ ਉਹ ਸਿੱਖ ਲੈਂਦੇ ਸੀ। ਫਿਰ ਉਹ ਘਰ ਚਿੱਠੀ ਆਉਣੀ, ਉੱਥੇ ਵੀ ਅਨਪੜ੍ਹ, ਅਤੇ ਫਿਰ ਚਿੱਠੀ ਕਿਸੇ ਦੂਜੇ 'ਤੇ ਪੜ੍ਹਾਉਣੀ, ਕੋਈ ਪਿੰਡ 'ਚ ਹੋਰ ਪੜ੍ਹਿਆ ਲਿਖਿਆ ਹੁੰਦਾ ਉਹਨੇ ਪੜ੍ਹ ਕੇ ਸੁਣਾਉਣੀ ਚਿੱਠੀ। ਹੁਣ ਜੇ ਉਹ ਅੱਗਾ ਕਹਿ ਦੇਵੇ ਅੱਗੇ ਤੋਂ ਵੀ ਮੇਰੇ ਕੋਲ ਟਾਈਮ ਨਹੀਂ, ਮੇਰੇ ਕੋਲ ਆਹ ਨਹੀਂ, ਫਲਾਣਾ ਨਹੀਂ, ਜਾਂ ਗਲਤ ਪੜ੍ਹ ਕੇ ਸੁਣਾ ਦੇਵੇ, ਮੈਂ ਗਲਤ ਪੜ੍ਹ ਕੇ ਸੁਣਾ ਦੇਵਾਂ ਬਾਣੀ ਤੁਹਾਨੂੰ, ਕਿੰਨਾ ਵੱਡਾ ਪਾਪ ਹੈ। ਮੰਨ ਲਓ ਅੱਜ ਦਾ ਹੀ ਵਚਨ ਹੈ, ਬਹੁਤ ਇੰਤਜ਼ਾਮ ਹੈ ਸਾਡੇ ਕੋਲ, ਸਕਰੀਨ 'ਤੇ ਆ ਰਿਹਾ ਕਿ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਹੁਣ ਜੇ ਮੈਂ ਇਹਦੇ ਅਰਥ ਕਰਾਂ ਹੀ ਨਾ ਚੰਗਾ ਉਹਦੇ ਨਾਲੋਂ, ਜੇ ਮੈਂ ਉਹਦੇ ਗਲਤ ਕਰ ਦਿੱਤੇ, ਆਪਣਾ ਮੇਰਾ ਕੋਈ ਨਿੱਜੀ ਸਵਾਰਥ ਹੋ ਗਿਆ ਉੱਥੇ ਵੀ ਕੋਈ ਚੱਲ ਮੈਂ ਚਾਰ ਪੈਸੇ ਮੈਨੂੰ ਬਣਨਗੇ ਅਤੇ ਮੈਂ ਹੁਣ ਇਸ ਤਰ੍ਹਾਂ ਸਮਝਾ ਦਿਆਂ, ਉਹ ਕਿਤਨਾ ਵੱਡਾ ਪਾਪ ਹੋ ਗਿਆ। ਕਿੱਥੇ ਉਹਨੂੰ ਰਾਹ ਪਾ ਦੇਣਾ ਵੀ ਭਾਈ ਇਹ ਸ਼ਬਦ ਮੈਂ ਇਤਿਹਾਸ ਦੇ ਵਿੱਚ ਪੜ੍ਹਿਆ, ਜਿੱਥੇ ਜਿੰਨੇ ਵੀ ਪ੍ਰਮਾਣਿਤ ਇਤਿਹਾਸ ਦੇ ਸਾਡੀਆਂ ਗ੍ਰੰਥ ਨੇ ਉਹਨਾਂ ਦੇ ਵਿੱਚ, ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀਪਾਲਪੁਰ, ਜ਼ਿਲ੍ਹਾ ਗੁਜਰਾਤ ਹੈ, ਪਾਕਿਸਤਾਨ ਦੇ ਵਿੱਚ ਰਹਿ ਗਿਆ, ਉੱਥੇ ਵਿਚਰਦੇ ਹੋਏ ਜਦੋਂ ਪਹੁੰਚਦੇ ਨੇ ਦੀਪਾਲਪੁਰ ਨਗਰ ਦੇ ਬਾਹਰ ਹੀ, ਮਰਦਾਨੇ ਨੂੰ ਭੇਜ ਕੇ ਕਿ ਜਾ ਮਰਦਾਨਿਆਂ ਪਿੰਡ ਦੇ ਕਿਸੇ ਬੰਦੇ ਨੂੰ ਮਿਲ, ਕਿਸੇ ਮੁਖੀ ਨੂੰ ਮਿਲ, ਵੀ ਅਸੀਂ ਦੋ ਜਣੇ ਹਾਂ, ਅਸੀਂ ਇੱਥੇ ਰਾਤ ਕੱਟਣੀ ਹੈ, ਦੂਰ ਤੋਂ ਬੜੇ ਚੱਲੇ ਹੋਏ ਹਾਂ, ਅੱਗੇ ਲੰਘ ਜਾਣਾ, ਸਿਰਫ ਰਾਤ ਕੱਟਣੀ ਹੈ, ਸਾਨੂੰ ਜਗ੍ਹਾ ਮਿਲ ਜਾਵੇ ਰਾਤ ਕੱਟਣ ਦੇ ਲਈ। ਜਾਂ ਪੁੱਛ ਕੇ ਆ, ਤੁਸੀਂ ਬੈਠੇ ਹਾਂ ਵਿਦੇਸ਼ ਦੇ ਵਿੱਚ, ਜਦੋਂ ਜਿਹੜਾ ਪਹਿਲੀ ਵਾਰ ਆਪਣਾ ਆਉਣ ਨੂੰ ਦੇਖੋ, ਕਦੀ ਅਨੁਭਵ ਕਰਕੇ ਪਹਿਲੀ ਵਾਰ ਆਏ, ਕਿੱਦਾਂ ਲੱਗਦਾ? ਇਹ ਜਿਹੜੇ ਸੁਣਨ ਮਿਲਦੇ ਨਾ, ਘਰ ਜਿਹਦੇ ਮਰਜ਼ੀ ਜਾਈਦਾ, ਭਾਈ ਸਾਹਿਬ ਜੀ ਬੈਠੋ ਇੱਥੇ ਰਹੋ, ਅਤੇ ਜਦੋਂ ਰਹਿਣ ਦਾ ਸਬਾਬ ਬਣ ਜਾਂਦਾ, ਇਹ ਮੈਂ ਸੋਚਦਾ ਵੀ ਤੁਸੀਂ ਕਿੱਥੇ ਸੁੱਤੇ ਹੋਵੋਗੇ ਰਾਤ, ਮੈਨੂੰ ਤੁਸੀਂ ਪਲੰਘ ਦੇ ਤਾ, ਕਮਰਾ ਤੁਹਾਡੇ ਕੋਲ ਇੱਕ ਹੈ। ਕਹਿੰਦੇ ਦੇਖੋ ਜੀ ਬਾਲਕੋਨੀ, ਅਸੀਂ ਇਹਦੇ ਵਿੱਚ ਆਪਣੇ ਗੱਦੇ ਲਾ ਲਏ, ਬੱਚੇ ਵੀ ਇੱਥੇ ਸੌਂਗੇ, ਅਸੀਂ ਵੀ, ਅਤੇ ਸਾਨੂੰ ਇੰਝ ਲੱਗਿਆ ਵੀ ਅਸੀਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰ, ਤੁਸੀਂ ਆਏ, ਤੁਹਾਨੂੰ ਅਸੀਂ ਰਹਿਣ ਦੇ ਜਗ੍ਹਾ ਮਿਲ ਗਈ, ਤੁਸੀਂ ਕਿਹਾ, ਸਾਨੂੰ ਇੰਝ ਲੱਗਿਆ ਕਿਉਂਕਿ ਆਪਣੇ ਨਾਲ ਬੀਤੀ ਹੋਈ ਸੀ। ਅਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਭੇਜਿਆ ਤਾਂ ਕਿ ਜਵਾਬ ਕੁਝ ਹੋਰ ਤਰ੍ਹਾਂ ਦਾ ਆ ਗਿਆ, ਉਹ ਵੀ ਸੱਚੇ ਸੀ ਲੋਕ। ਮਰਦਾਨਾ ਕਹਿੰਦਾ, ਮਹਾਰਾਜ ਕੋਈ ਨਹੀਂ ਮੰਨਦਾ, ਸਗੋਂ ਉਹ ਇਹ ਕਹਿੰਦੇ ਨੇ
ਭਈ ਨਾ ਵੀ ਨਾ ਅਸੀਂ ਆਪਣੇ ਪਿੰਡ ਵਿੱਚ ਕਿਸੇ ਪਰਾਏ ਬੰਦੇ ਨੂੰ ਨਹੀਂ ਵੜਨ ਦਿੰਦੇ, ਕੀ ਪਤਾ ਚੋਰ ਚੱਕਾ ਹੋਵੇ, ਚਲੋ ਜੇ ਨਹੀਂ ਹੋਊਗਾ, ਜੇ ਉਹਦੇ ਨਾਲ ਕੋਈ ਬਿਮਾਰੀ ਆ ਗਈ ਪਿੰਡ 'ਚ, ਕੋਈ ਰੋਗ ਆ ਗਿਆ, ਉਹ ਵਾਇਰਸ ਆ ਗਿਆ, ਉਹ ਹੋਰ ਖਤਰਨਾਕ। ਹਾਂ ਇੱਕ ਸ਼ਰਤ ਹੈਗੀ ਹੈ ਵੀ ਉਹ ਕਹਿੰਦੇ ਨੇ ਵੀ ਸਾਡੇ ਪਿੰਡ ਤੋਂ ਬਾਹਰ ਉਹ ਥੋੜ੍ਹੀ ਦੂਰ 'ਤੇ ਇੱਕ ਕੁੱਲੀ ਹੈ, ਉਹਦੇ 'ਚ ਕੋਹੜੀ ਹੈ, ਅਸੀਂ ਰੱਖਿਆ ਹੋਇਆ। ਪਿੰਡ ਦੇ ਬੰਦਾ ਸੀ, ਕੋਹੜ ਫੁੱਟ ਗਿਆ, ਉਹਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਉਹਨਾਂ ਨੇ ਵੀ ਉੱਥੇ ਹੀ ਰਹਿ, ਤੇਰੀ ਰੋਟੀ ਦਾ ਇੰਤਜ਼ਾਮ ਉੱਥੇ ਹੀ ਕੀਤਾ ਜਾਊਗਾ, ਵੀ ਜੇ ਤੁਸੀਂ ਰਹਿਣਾ ਤਾਂ ਉੱਥੇ ਰਹਿ ਜਾਓ। ਸਾਖੀ ਇਸ ਤਰ੍ਹਾਂ ਸਾਡੇ ਕੰਮ ਆਉਂਦੀ, ਸਿੱਖਿਆ ਨੂੰ ਦ੍ਰਿੜ ਕਰਨ ਵਾਸਤੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਠੀਕ ਹੈ, ਉਹਨਾਂ ਨੂੰ ਕਹਿ ਦੇ ਵੀ ਠੀਕ ਹੈ, ਸਾਨੂੰ ਮਨਜ਼ੂਰ ਹੈ, ਵੀ ਉੱਥੇ ਤਾਂ ਨਹੀਂ ਰੋਕੂਗਾ ਸਾਨੂੰ ਕੋਈ ਜਾਣ 'ਤੇ। ਕਹਿੰਦੇ ਨਹੀਂ ਜੀ, ਉੱਥੇ ਤੁਸੀਂ ਰਹਿ ਸਕਦੇ ਹਾਂ। ਹੁਣ ਜਦੋਂ ਉੱਥੇ ਰਹਿ ਪਏ, ਉੱਥੇ ਕਲਾ ਵਰਤ ਗਈ, ਸਹੀ ਉਹ ਸੀ ਉਹ ਵੀ ਕਹਿਣਾ। ਤਾਂ ਹੀ ਕਹੀਦਾ ਵੀ ਜੋ ਕੁਝ ਹੋ ਰਿਹਾ ਸੰਸਾਰ ਦੇ ਵਿੱਚ, ਇਹ ਕਰਤਾ ਦੀ ਕੁਦਰਤ ਵਰਤ ਰਹੀ ਹੈ, ਸਾਨੂੰ ਇਹਦੇ 'ਚ ਘਬਰਾਉਣ ਦੀ ਲੋੜ ਨਹੀਂ ਹੁੰਦੀ। ਆਪਾਂ ਕਈ ਵਾਰੀ ਆਪਣੇ ਘਰ ਦੇ ਹਾਲਾਤ, ਆਪਣੇ ਸਰੀਰ ਤੋਂ ਲੈ ਕੇ ਆਪਣਾ ਪਰਿਵਾਰ, ਫਿਰ ਆਪਣਾ ਆਂਢ ਗੁਆਂਢ, ਆਪਣਾ ਦੇਸ਼, ਆਪਣੀ ਕੌਮ, ਉਹਦੇ 'ਚ ਕਈ ਵਾਰੀ ਉਤਰਾਅ ਚੜਾਅ ਹੁੰਦੇ ਨੇ, ਉੱਥੇ ਆਪਾਂ ਕਈ ਵਾਰ ਘਬਰਾਉਂਦੇ ਹਾਂ, ਡੋਲਦੇ ਹਾਂ। ਗੁਰੂ ਘਰਾਂ ਦੇ ਵਿੱਚ ਸੁਣ ਕੇ ਗੱਲਾਂ ਹੈਰਾਨ ਹੋਈ ਦਾ ਵੀ ਇੱਥੇ ਆ ਕੇ ਹੁਣ ਕੀ ਬਣੂੰਗਾ ਜੀ ਸੰਸਾਰ ਦਾ, ਹੁਣ ਕੀ ਹੋਊਗਾ ਜੀ ਕੌਮ ਦਾ, ਉੱਥੇ ਆਹ ਹੋ ਗਿਆ, ਫਲਾਣਾ ਹੋ ਗਿਆ, ਧਮਕ ਹੋ ਗਿਆ, ਕੁਛ ਨਹੀਂ ਹੁੰਦਾ ਭਾਈ, ਇਹ ਹੁੰਦਾ ਆਇਆ, ਹੋ ਰਿਹਾ, ਇਹ ਹੋ ਹੀ ਜਾਣਾ। ਆਪਾਂ ਆਪਣੀ ਗੱਲ ਕਰੀਏ ਵੀ ਮੈਂ ਹੁਣ ਇਹਦੇ ਵਿੱਚੋਂ ਦੀ ਕਿਵੇਂ ਲੰਘਣਾ। ਅਤੇ ਗੁਰੂ ਨਾਨਕ ਸਾਹਿਬ ਜੀ ਸਿਖਾਉਂਦੇ ਨੇ ਜਦੋਂ ਉੱਥੇ ਗਏ ਤਾਂ ਅੱਗੇ ਤੋਂ ਸੁਣਾਈ ਦਿੱਤਾ, ਹਾਏ ਹਾਏ ਹਾਏ ਮਰਿਆ, ਹੇ ਮੌਤ ਤੂੰ ਹੀ ਆ ਜਾ ਹੁਣ, ਮੇਰਾ ਖਹਿੜਾ ਛਡਾ ਦੇ, ਤੂੰ ਹੀ ਪਰਦਾ ਪਾ ਲਾ, ਕਿੰਨਾ ਚਿਰ ਹੋਰ ਮੈਂ ਇੱਦਾਂ ਬਿਲਕੂੰਗਾ। ਇਹ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ, ਪੁੱਛਦਾ ਸੀ ਕੌਣ ਹੈ, ਕੀ ਗੱਲ ਹੈ, ਤਕਲੀਫ਼ ਦੱਸ ਕੀ ਹੈ, ਅਤੇ ਨਾਲੇ ਆਪਣੀ ਰਬਾਬ ਕੱਢ। ਉਹਨੂੰ ਪੁੱਛਿਆ, ਉਹਨੇ ਕਿਹਾ ਵੀ ਤੁਸੀਂ ਕੌਣ, ਉਹ ਪੁੱਛਦਾ ਅੱਗੇ ਤੋਂ ਕੋੜਾ ਪੁੱਛਦਾ, ਅਤੇ ਇੱਧਰ ਬਾਬਾ ਜੀ ਕਹਿੰਦੇ ਵੀ ਮਰਦਾਨਿਆਂ ਰਬਾਬ ਵਜਾਏ, ਬਾਣੀ ਆਈ। ਇਹ ਸਾਰੇ ਸੰਸਾਰ ਦੀ ਹਾਲਤ ਹੈ, ਜਿਹੜੀ ਇਹ ਕੋੜੇ ਦੀ ਹਾਲਤ ਹੈ, ਇਹ ਸਾਰੀ ਸੰਸਾਰ ਦੁਨੀਆਂ ਦੀ ਇਹੀ ਹਾਲਤ ਬਣੀ ਹੋਈ ਹੈ। ਤੂੰ ਰਬਾਬ ਛੇੜ, ਰਾਤ ਦਾ ਸਮਾਂ ਰਬਾਬ ਛੇੜੀ, ਬਹੁਤ ਮਿੱਠਾ ਸਾਜ। ਪਹਿਲਾਂ ਤਾਂ ਉਹਨੇ ਧੂਪ ਆਈ, ਸਾਜ ਨੇ ਧੂਪ ਆਈ, ਅਤੇ ਫਿਰ ਨਾਲ ਹੀ ਬਾਣੀ ਆਈ। ਬਾਣੀ ਕੀ ਆਈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਉਹ ਚੁੱਪ ਹੋ ਗਿਆ, ਫਿਰ ਬੋਲੀ ਬਾਣੀ ਆਈ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਫਿਰ ਬਾਣੀ ਆਈ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਅੱਜ ਸਕਰੀਨ 'ਤੇ ਲਿਖਿਆ ਬਹੁਤ ਕਮਾਲ ਦੇ ਅਰਥ ਥੱਲੇ ਅਰਥ ਦਿੱਤੇ ਹੋਏ ਨੇ, ਰੁਕ ਜਾ ਕਰੀਏ ਉੱਥੇ ਸਕਰੀਨ ਦੇ ਕੋਲ, ਰੁਕ ਜਾ ਕਰੀਏ, ਭਾਵੇਂ 2 ਮਿੰਟ ਦੀ ਬਜਾਏ ਸਾਨੂੰ 4 ਮਿੰਟ ਖੜ੍ਹਨਾ ਪੈ ਜਾਵੇ, ਜ਼ਰੂਰ ਪੜ੍ਹਿਆ ਕਰੀਏ, ਕਿਤੇ ਨਾ ਕਿਤੇ ਉਸ ਨੇ ਮੈਚ ਕਰ ਦੇਣਾ ਸਾਡੇ ਇਸ ਮਨੂਏ ਦੇ ਨਾਲ, ਜਿਹੜਾ ਭਟਕਦਾ ਫਿਰਦਾ। ਜਦ ਗੁਰਦੁਆਰੇ ਨਹੀਂ ਸੀ ਆਏ, ਘਰੋਂ ਚੱਲੇ ਸੀ, ਉਦੋਂ ਇਹ ਮਨ ਇੱਥੇ ਫਿਰਦਾ ਸੀ, ਇਹ ਮਿਣਦਾ ਫਿਰਦਾ ਸੀ, ਗੁਰਦੁਆਰਾ ਅਲਸਾ ਪਰਾਂਟੇ ਜਾਣਾ, ਉੱਥੇ ਚੜ੍ਹਾਈ ਬੜੀ ਹੈ, ਉੱਥੇ ਕਾਰ ਮੋੜ ਇੱਦਾਂ ਕੱਟਾਂਗੇ, ਉੱਥੇ ਪਾਰਕਿੰਗ ਮਿਲ ਜੂਗੀ ਕਿ ਨਹੀਂ, ਬਸ ਲੰਗਰ ਛਕੂੰਗੇ, ਲੰਗਰ 'ਚ ਕੀ ਬਣਿਆ ਹੋਊਗਾ, ਅਤੇ ਪਹਿਲਾਂ ਛੱਕ ਕੇ ਲੰਗਰ, ਫਿਰ ਦੇਖਾਂਗੇ ਜੇ ਦਰਬਾਰ 'ਚ ਬੈਠਣ ਜੋਗਾ ਸਮਾਂ ਹੋਇਆ। ਇਹ ਮਨ ਉੱਥੇ ਸਲਾਹ ਕਰਦਾ, ਅਤੇ ਜਦੋਂ ਇੱਥੇ ਆ ਗਿਆ, ਜਦੋਂ ਸਰੀਰ ਇੱਥੇ ਪਹੁੰਚ ਗਿਆ, ਫਿਰ ਇਹ ਮਨ ਇੱਥੋਂ ਹੋਰ ਉਡਾਰੀਆਂ ਭਰਨ ਲੱਗ ਜਾਂਦਾ। ਸਾਰਿਆਂ ਨੂੰ ਆਪਣੇ ਆਪਣੇ ਮਨ ਦਾ ਪਤਾ ਵੀ ਕਿੱਥੇ ਕਿੱਥੇ ਉਡਾਰੀਆਂ ਭਰਦਾ। ਹਾਂ ਇੰਨੀ ਕਿ ਮੈਂ ਗਰੰਟੀ ਜ਼ਰੂਰ ਦਿੰਦਾ, ਇਸ ਵੇਲੇ ਇਸ ਪਲ ਤੁਹਾਡਾ ਆਪਾਂ ਸਾਰਿਆਂ ਦਾ ਮਨ ਇੱਥੇ ਹੈ ਵੀ ਹੁਣ ਅਗਲੀ ਗੱਲ ਕੀ ਹੋਣ ਲੱਗੀ ਹੈ, ਬਣਿਆ ਕੀ ਕੋੜੇ ਦਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹ ਬਚਨ ਗਾਏ, ਫਿਰ ਚੁੱਪ ਹੋ ਗਏ, ਅੰਦਰੋਂ ਫਿਰ ਆਵਾਜ਼ ਆਈ, ਕੌਣ ਹੋ ਤੁਸੀਂ, ਚੁੱਪ ਕਿਉਂ ਹੋ ਗਏ, ਬੋਲੋ, ਤੁਸੀਂ ਤਾਂ ਮੇਰੀ ਨਬਜ਼ ਫੜ ਲਈ ਹੈ, ਮੈਨੂੰ ਰਾਹਤ ਮਿਲ ਰਹੀ ਹੈ। ਜਦੋਂ ਮੈਨੂੰ ਰਾਹਤ ਮਿਲਦੀ ਹੈ ਤੁਸੀਂ ਚੁੱਪ ਹੋ ਜਾਂਦੇ ਹੋ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਰਦਾਨਿਆਂ, ਕਰ ਇਹਦੀ ਥੋੜ੍ਹੀ ਜਿਹੀ ਸਹਾਇਤਾ, ਦੇਖ ਤਾਂ ਸਹੀ। ਅਤੇ ਜਦੋਂ ਦੇਖਿਆ ਕੋੜਾ ਉੱਠ ਕੇ ਕੁੱਲੀ ਤੋਂ ਬਾਹਰ ਨੂੰ ਆ ਰਿਹਾ, ਜਿੱਥੇ ਤੁਸੀਂ ਬੈਠੇ ਹੋ ਮੈਂ ਵੀ ਉੱਥੇ ਬੈਠਣਾ ਹੈ, ਬੋਲੋ, ਤੁਹਾਡੇ ਬੋਲਾਂ ਦੇ ਵਿੱਚ ਬੜਾ ਮੈਨੂੰ ਸਕੂਨ ਮਿਲਦਾ, ਆਨੰਦ ਮਿਲਦਾ ਹੈ, ਮੇਰੇ ਨਾਲ ਤਾਂ ਆਹ ਕੁਝ ਹੋਇਆ ਪਿਆ, ਮੈਨੂੰ ਤਾਂ ਕੁਝ ਵੀ ਨਹੀਂ, ਮੇਰੇ ਪਾਸ ਤੜਫ ਰਿਹਾ ਹਾਂ। ਇਹੀ ਹਾਲਤ ਕਰਦੇ ਨਾ ਆਪਾਂ ਜਿਹੜੇ ਆਏ ਹਾਂ ਦੇਸ਼ ਤੋਂ ਵਿਦੇਸ਼ 'ਚ, ਵੀ ਇੱਥੇ ਟੁੱਟ ਹੈ,
ਚਲੋ ਚੱਲੀਏ ਅਮਰੀਕਾ, ਡਾਲਰ ਉੱਥੇ ਡਾਲਰ ਕਮਾਵਾਂਗੇ। ਜਦੋਂ ਇੱਥੇ ਆ ਕੇ ਬਣਨਾ ਆਪਾਂ ਟਰੱਕ ਦੇ ਪਹੀਏ ਨਾਲ ਪਹੀਆ ਬਣਦਾ ਦਿਮਾਗ, ਫਿਰ ਕਹਿੰਦੇ ਇਹ ਕੀ ਹੋ ਗਿਆ, ਤਾਂ ਕੁਛ ਹੋਰ ਹੀ ਬਣ ਗਿਆ। ਨਾ ਮੇਰੇ ਕੋਲ ਅੰਮ੍ਰਿਤ ਵੇਲਾ ਰਿਹਾ, ਨਾ ਮੇਰੇ ਕੋਲ ਸੰਧਿਆ ਵੇਲਾ ਰਿਹਾ। ਇਹ ਕਿਹੋ ਜਿਹਾ ਦੇਸ਼ ਹੈ? ਹੋ ਗਈ ਨਾ ਅੰਦਰ ਬਰਲਾਵ ਸ਼ੁਰੂ ਹੋ ਗਿਆ। ਅਤੇ ਬਿਲਕੁਲ ਇਸੇ ਤਰ੍ਹਾਂ ਹੀ ਉਹ ਕੋੜੇ ਦੀ ਹਾਲਤ, ਇੱਕ ਕੋੜਾ ਸਾਰੇ ਹੀ ਦੁਨੀਆਂ ਦੇ ਕੋੜ ਦਾ ਜ਼ਿਕਰ ਉਚਾਰ ਰਿਹਾ ਕਿ ਬਾਬਾ ਨਾਨਕ ਜੀ ਕਹਿੰਦੇ ਹਨ, ਕਦੇ ਧਿਆਨ ਨਾਲ ਦੇਖ ਤਾਂ ਸਹੀ, ਤੂੰ ਕਹਿਣਾ ਰੱਬ ਨੂੰ ਉਲਾਂਭੇ ਦੇਈ ਜਾਂਦਾ, ਮੈਨੂੰ ਕੀ ਦਿੱਤਾ ਹੈ? ਪਹਿਲਾਂ ਇਹ ਦੇਖ ਜਿਹੜਾ ਤੇਰੇ ਕੋਲ ਦਿੱਤਾ ਹੋਇਆ ਤੈਨੂੰ ਚੇਤੇ ਹੈ। ਦੇਖੋ ਅਗਲੀ ਪੰਕਤੀ ਕੀ ਕਹਿੰਦੀ ਹੈ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ। ਕਦੇ ਧਿਆਨ ਧਰਿਆ ਵੀ ਆ ਨੱਕ, ਇਹਦੇ ਕਿੰਨੇ ਮੁਹਾਵਰੇ ਬਣੇ ਹੋਏ ਨੇ, ਕੰਨ ਅੱਖਾਂ ਐਨ ਸਿਖਰ 'ਤੇ ਲਾਈ ਹੋਏ ਤੈਨੂੰ ਦਿਮਾਗ, ਜਿਹੜੇ ਇਤਰਾਜ਼ ਤੂੰ ਕਰਦਾ ਭਾਈ ਰੱਬ ਦੇ ਉੱਤੇ ਪਰਮਾਤਮਾ 'ਤੇ, ਵੀ ਮੈਨੂੰ ਤਾਂ ਪਤਾ ਨਹੀਂ ਕਿਹੜੇ ਜਨਮ ਦੀ ਕਿਹੜੇ ਕਰਮ ਦੀ ਸਜ਼ਾ ਦੇ ਦਿੱਤੀ ਹੈ, ਜੇ ਉਹ ਮੇਰੇ ਕੋਲ ਆ ਨਹੀਂ ਉਹ ਨਹੀਂ, ਤਾਂ ਕਦੀ ਸੋਚਿਆ? ਵਾਜੈ ਪਵਣ ਆਖੈ ਸਭ ਜਾਏ, ਜਿਹੜੀ ਆਕਸੀਜਨ ਤੂੰ ਲੈ ਰਿਹਾ ਇਹਦੀ ਕਦੇ ਕੀਮਤ ਉਤਾਰੀ ਹੈ? ਕਿੰਨੇ ਕੁ ਸਾਹ ਲੈ ਲਏ ਹੁਣ ਤੱਕ ਆਪਾਂ ਨੇ ਕਿਸੇ ਗਿਣੇ ਨਹੀਂ, ਕਿੰਨਾ ਕੁਝ ਦੇਖ ਲਿਆ ਆਪਾਂ ਨੇ ਰੰਗ ਰੂਪ, ਕਦੇ ਧਿਆਨ ਹੀ ਧਰਿਆ ਵੀ ਇਹ ਖਜ਼ਾਨਾ ਕਿੱਥੋਂ ਮਿਲਿਆ? ਕਿੰਨੀਆਂ ਖੁਸ਼ਬੂਆਂ ਸੁੰਘ ਲਈਆਂ ਇਸ ਨੱਕ ਨੇ, ਤੇ ਇਸ ਨੱਕ ਨੇ ਕੀ ਨਹੀਂ ਕੀਤਾ? ਮੁਹਾਵਰੇ ਦੇਖ ਲਓ ਕਿਤੇ ਗਿਣ ਕੇ ਉਂਗਲੀਆਂ 'ਤੇ, ਨੱਕ 'ਤੇ ਸਾਡੀ ਪਹਿਚਾਣ ਦੂਰੋਂ, ਸਾਡੀ ਸੁਨੱਖਪਣਾ, ਅਤੇ ਇਸ ਨੱਕ ਦੀ ਬਦੌਲਤ ਹੀ ਕਈ ਲੋਕ ਕਿੱਥੇ ਕਿੱਥੇ ਪਹੁੰਚ ਕੇ ਉੱਚੇ ਉਹਨਾਂ ਥਾਵਾਂ 'ਤੇ, ਬੋਲੀਵੁੱਡ ਹਾਲੀਵੁੱਡ ਤੱਕ, ਸਿਰਫ ਇੱਕ ਨੱਕ ਦੇ ਕਾਰਨ। ਹੈ ਕੋਈ ਕੀਮਤ? ਜਿਨ ਕੰਨ ਕੀਤੇ ਅੱਖੀ ਨਾਕ, ਜਦੋਂ ਕੰਨ ਦੀ ਸਰਚ ਜਿਹਨਾਂ ਨੇ ਕੀਤੀ, ਪਹਿਲਾਂ ਤਾਂ ਇੱਥੇ ਹੋ ਜਾਂਦੀ ਜਦੋਂ ਆਪਾਂ ਆਈ ਦਾ ਸਭ ਰੰਟੇ ਨੂੰ, ਇਹਨੂੰ ਫੇਰ ਫੀਲਡ ਵੱਲੋਂ ਮੈਂ ਨਾਲ ਪੁੱਛਦਾ ਹੁੰਦਾ ਬੇਟੇ ਨੂੰ ਵੀ, ਇੱਥੇ ਆ ਕੇ ਕੰਨ ਬੋਲੇ ਕਿਉਂ ਹੋ ਜਾਂਦੇ? ਉਹ ਕਹਿੰਦੇ ਬਾਬਾ ਜੀ ਵੀ ਇਹ ਨਾ ਉਤਰਾਈ ਚੜ੍ਹਾਈ ਹੁੰਦੀ ਹੈ ਇਹਦੇ 'ਚ, ਜਿਵੇਂ ਜਹਾਜ਼ ਚੜ੍ਹਨ ਵੇਲੇ ਇੱਦਾਂ ਹੋ ਜਾਂਦਾ ਵੀ ਤਾਂ ਇੱਦਾਂ ਹੋ ਜਾਂਦਾ ਵੀ ਸਾਡੇ ਤਾਂ ਪੱਕ ਗਏ ਹੋਣੇ, ਸਾਨੂੰ ਤਾਂ ਨਹੀਂ ਪਤਾ ਲੱਗਦਾ, ਵੀ ਤੁਸੀਂ ਕਹਿ ਦਿੰਦੇ ਹਾਂ। ਮੈਂ ਕਿਹਾ ਨਹੀਂ, ਇਹ ਸੈਂਸਿਟਿਵ ਸਿਸਟਮ ਹੈ, ਕੁਦਰਤ ਦੇ ਵੱਲੋਂ ਆਪਣੇ ਆਪ ਹੀ ਕੰਨਾਂ ਦੇ ਵਿੱਚ ਬੁੱਝੇ ਬਣ ਜਾਂਦੇ ਨੇ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਤੈਨੂੰ ਉਹ ਉਤਰਾਈ ਚੜ੍ਹਾਈ ਜਿਹੜੀ ਆ ਉਹ ਡੇਂਜਰ ਹੈ, ਤੇਰੇ ਲਈ ਖਤਰਨਾਕ ਹੈ, ਤੇਰੇ ਬ੍ਰੇਨ ਵਾਸਤੇ, ਤਾਂ ਉਹਦੇ ਵਾਸਤੇ ਆਪਣੇ ਆਪ ਜਿਹੜੇ ਕੰਨਾਂ ਦੇ ਵਿੱਚ ਬੁੱਝੇ ਬਣ ਜਾਂਦੇ, ਜਿਵੇਂ ਗਲ ਦੇ ਵਿੱਚ ਗਲੇਡੂ ਬਣ ਜਾਂਦੇ, ਕੰਨਾਂ ਦੇ ਵਿੱਚ ਬੁੱਝੇ ਬਣ ਜਾਂਦੇ ਨੇ। ਮੈਨੂੰ ਚੇਤਾ ਹਾਲ ਤੱਕ 98 ਦੇ ਵਿੱਚ ਜਦੋਂ ਪਹਿਲੀ ਵਾਰ ਜਹਾਜ਼ ਚੜ੍ਹੇ ਸੀ, ਜਹਾਜ਼ ਦੇ ਵਿੱਚ ਵੰਡੀਆਂ ਗਈਆਂ ਪਲਾਸਟਿਕ ਦੀਆਂ ਛੋਟੀਆਂ ਛੋਟੀਆਂ ਪੋਰੀਆਂ ਜਿਹੀਆਂ, ਮੈਂ ਦੇਖਿਆ ਵੀ ਇਹ ਕੀ ਆ ਗਿਆ ਸਾਹਮਣੇ, ਅਤੇ ਇੱਕ ਸਾਥੀ ਬੈਠਾ ਸੀ, ਕਹਿੰਦਾ ਜੀ ਕੰਨਾਂ 'ਚ ਲਾ ਲਓ, ਦੋਨੋਂ ਜਹਾਜ਼ ਚੜ੍ਹਨ ਲੱਗਿਆ ਵੀ ਕੰਨਾਂ 'ਚ ਲਾ ਲਿਓ ਵੀ ਤੁਸੀਂ ਪਹਿਲੀ ਵਾਰ ਚੜ੍ਹਨ ਲੱਗਿਆ, ਨਹੀਂ ਤਾਂ ਨੁਕਸਾਨ ਹੁੰਦਾ ਆਪਣੇ ਬ੍ਰੇਨ ਦਾ। ਤਾਂ ਗੁਰੂ ਨਾਨਕ ਸਾਹਿਬ ਨੇ ਚੇਤੇ ਕਰਾਇਆ, ਭਾਈ ਜਿਸ ਨੇ ਤੈਨੂੰ ਨੱਕ ਕੰਨ ਅੱਖਾਂ ਮੂੰਹ ਨੱਕ ਗਿਆਨ ਕਰਮ ਇੰਦਰੇ ਲਿੰਗ ਗੁਦਾ ਇਤਿਹਾਦ ਹੀ ਦਿੱਤੇ, ਕਦੀ ਸੋਚਿਆ? ਜਿਹਦੀ ਕਿਸੇ ਦੀ ਜਾੜ ਜਾਂ ਦੰਦ ਦੁਖਦਾ ਹੋਵੇ ਉਹ ਮਹਿਸੂਸ ਕਰ ਸਕਦਾ ਵੀ ਕਿਆ ਕਮਾਲ ਦੀ ਦਾਤ ਹੈ। ਇੱਕ ਇੱਕ ਰੋਮ ਜਿਹੜਾ ਹੈ ਉਹ ਬੜੀ ਮਹੱਤਤਾ ਰੱਖਦਾ ਹੈ, ਉਹ ਉਹਨਾਂ ਚੀਜ਼ਾਂ ਨੂੰ ਆਪਾਂ ਭੁੱਲੇ ਜਾਂਦੇ ਹਾਂ। ਫਿਰ ਗੁਰੂ ਚੇਤੇ ਕਰਾਉਂਦਾ ਵੀ ਤੇਰੇ ਕੋਲ ਕਿਹੋ ਜਿਹਾ ਖਜ਼ਾਨਾ ਹੈ ਜਿਹੜਾ ਕਿਸੇ ਵੀ ਕੀਮਤ 'ਤੇ ਤੈਨੂੰ ਕਿਸੇ ਬਾਜ਼ਾਰੋਂ ਨਹੀਂ ਮਿਲ ਸਕਦਾ। ਅਤੇ ਜਦੋਂ ਇਹ ਸੋਝੀ ਆਉਂਦੀ ਹੈ ਫਿਰ ਕੀ ਹੁੰਦਾ? ਉਹ ਬਾਣੀ ਸ਼ੁਰੂ ਹੁੰਦੀ ਹੈ ਜਿਹੜੀ ਬਾਣੀ ਦਾ ਜ਼ਿਕਰ ਅੱਜ ਦੇ ਮੁੱਖ ਵਾਕ ਦੇ ਵਿੱਚ ਹੈ, ਜੈ ਤਨ ਬਾਣੀ ਵਿਸਰ ਜਾਏ। ਭਾਈ ਜਿਨ੍ਹਾਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਭੁੱਲ ਜਾਂਦੀ ਵਿਸਰ ਜਾਂਦੀ ਹੈ ਉਹਨਾਂ ਦੀ ਹਾਲਤ ਹੁੰਦੀ ਕਿਹੜੀ? ਜਿਉਂ ਪੱਕਾ ਰੋਗੀ ਬਿਲ ਲਾਏ। ਦੇਖੋ ਬਾਣੀ ਹੈ, ਬਾਣੀ ਦੇ ਵਿੱਚ ਇੱਕ ਬਾਣੀ ਵੱਲ ਇਸ਼ਾਰਾ ਹੋ ਰਿਹਾ, ਕਿਉਂਕਿ ਕਈ ਵਾਰੀ ਐਸਾ ਵੀ ਨਾ ਮੈਂ ਬਾਣੀ ਪੜ੍ਹਨ ਵਾਲਾ
ਮੈਂ ਗਿਣਤੀ 'ਚ ਪੜ੍ਹਾਂ ਚਾਹੇ ਵੀ ਮੈਂ ਪੰਜ ਬਾਣੀ ਨਿਤਨਮ ਕਰ ਲਿਆ ਜੀ, ਸੱਤ ਦਾ ਕਰ ਲਿਆ ਜੀ, ਗਿਆਰਾਂ ਦਾ ਹੋ ਗਿਆ, ਸੁਖਮਨੀ ਦਾ ਵੀ ਹੋ ਗਿਆ ਸਾਰਾ, ਮੈਂ ਅਖੰਡ ਜਾਪ ਕਰ ਲਿਆ, ਮੈਂ ਸਹਿਜ ਪਾਠ ਕਰ ਲਿਆ, ਸਾਰਾ ਕਰਨ ਉਪਰੰਤ ਅਤੇ ਹਾਲਤ ਮੇਰੀ ਕੋੜੀ ਵਰਗੀ ਹੋਵੇ, ਫਿਰ ਬਾਣੀ ਦਾ ਅਸਰ ਕੀ ਨਹੀਂ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਬਾਣੀ ਵੱਲ ਇਸ਼ਾਰਾ ਕੀਤਾ ਇਸ ਬਾਣੀ ਨੇ, ਹਾਲੇ ਅਸੀਂ ਉਹ ਬਾਣੀ ਨਹੀਂ ਪਕੜੀ। ਉਹ ਬਾਣੀ ਕਿਹੜੀ ਹੈ? ਇਹਦਾ ਸਵਾਲ ਹੀ ਮੈਨੂੰ ਇੱਕ ਟੀਚਰ ਨੇ ਕੀਤਾ ਸੀ ਹਾਈ ਸਕੂਲ ਦੇ ਵਿੱਚ। ਟੀਚਰ ਅਸੀਂ ਕੀਰਤਨ ਕਰਕੇ ਜਦੋਂ ਵਾਪਸ ਆਏ ਅਤੇ ਉੱਥੇ ਮੈਨੂੰ ਯਾਦ ਆ ਸ਼ਬਦ ਮੈਂ ਗਾਇਆ ਸੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੂਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ। ਔਰ ਗਾਇਆ ਕਿਸ ਕਾਰਨ ਕੀ ਸੀ? ਉਹਦੇ ਲਈ ਵੀ ਇੱਕ ਅਧਿਆਪਕ ਨੇ ਮੈਨੂੰ ਉਤਸ਼ਾਹਿਤ ਕੀਤਾ, ਵੀ ਦਾੜੀ ਵੀ ਨਹੀਂ ਸੀ ਆਈ ਹਲੇ ਅਤੇ ਮੈਂ ਕਿਸੇ ਰਾਗੀ ਦੀ ਨਕਲ ਲਾਈ। ਰਾਗੀ ਦੀ ਨਕਲ, ਬਹੁਤ ਪਿਆਰ ਵਾਲੇ ਮਹਾਂ ਰਾਗੀ ਆਪਣੇ ਭਾਈ ਗੁਰਮੇਲ ਸਿੰਘ ਜੀ ਪਿੱਛੇ ਮਿਲੇ ਵੀ ਸੀ ਇੱਥੇ, ਸਾਨੂੰ ਰੇਹੋ ਆਏ ਹੋਏ ਸੀਗੇ, ਅਤੇ ਉਹਨਾਂ ਦੀ ਰੀਤ ਸੀ ਇਹ।

ਮੈਂ ਟੋਨ ਭੁੱਲਿਓ ਨਹੀਂ ਅੱਜ ਤੱਕ। ਅਤੇ ਜਦੋਂ ਇੱਕ ਟੀਚਰ ਨੇ ਸੁਣੀ ਕਹਿੰਦੇ ਭਾਈ ਸਾਹਿਬ ਕਿਆ ਬਾਤ, ਬਈ ਆਨੰਦ ਆ ਗਿਆ, ਨਜ਼ਾਰਾ ਹੀ ਆ ਗਿਆ। ਅਤੇ ਉਹ ਮੇਰੇ ਜਮਾ ਕਿਹਾ ਵੀ ਜੇ ਸਰੋਤੇ ਨੂੰ ਆਨੰਦ ਆ ਰਿਹਾ ਤਾਂ ਮੈਂ ਇਹ ਉੱਥੇ ਸਕੂਲ 'ਚ ਕਿਉਂ ਨਾ ਪੜ੍ਹਾਂ। ਜਦੋਂ ਸਕੂਲ 'ਚ ਪੜ੍ਹਿਆ ਉੱਥੇ ਇੱਕ ਅਧਿਆਪਕ ਹੋਰ ਮਿਲ ਗਿਆ, ਅਧਿਆਪਕ ਕਹਿੰਦਾ ਜੀ ਜਿਹੜਾ ਤੁਸੀਂ ਸ਼ਬਦ ਪੜ੍ਹਿਆ ਇਹਦੇ ਬਾਰੇ ਕੋਈ ਜਾਣਦੇ ਹੋ, ਬਿਆਨ ਰੱਖਦੇ ਹੋ ਕੁਛ? ਮੈਂ ਕਿਹਾ ਜੀ ਨਹੀਂ, ਹਾਲ ਤਾਂ ਸਟੂਡੈਂਟ ਹਾਂ ਇਸ ਸਕੂਲ ਦੇ। ਵੀ ਕਿੱਦਾਂ ਲੱਗਿਆ, ਗਲਤ ਹੋ ਗਿਆ? ਕਹਿੰਦੇ ਨਹੀਂ ਨਹੀਂ ਗਲਤ ਨਹੀਂ ਹੋਇਆ, ਤੁਸੀਂ ਬਿਲਕੁਲ ਸਹੀ ਉਚਾਰਨ ਕੀਤਾ ਅਤੇ ਜਿਹੜੀ ਤੁਹਾਡੀ ਰੀਤ ਆ ਉਹ ਬਹੁਤ ਪਿਆਰੀ ਆ। ਪਰ ਮੈਂ ਪੁੱਛਣਾ ਚਾਹੁੰਦਾ ਵੀ ਉਹ ਬਾਣੀ ਕਿਹੜੀ ਹੈ? ਕਹਿੰਦੇ ਤੁਸੀਂ ਦੋ ਪ੍ਰਮਾਣ ਵੀ ਲਾ ਦਿੱਤੇ ਨਾਲ ਆਨੰਦ ਸਾਹਿਬ ਦੇ ਵਿੱਚੋਂ। ਉਹ ਦੋ ਪ੍ਰਮਾਣ ਕਿਹੜੇ? ਭਈ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਇੱਕ ਤਾਂ ਇਹ ਪ੍ਰਮਾਣ ਹੋ ਗਿਆ। ਇੱਕ ਆਵੋ ਸਿੱਖ ਸਤਿਗੁਰੂ ਕੇ ਪੈਰੋਂ ਗਾਵੋ ਸੱਚੀ ਬਾਣੀ। ਦੋਨਾਂ ਪੌੜੀਆਂ ਜੇ ਇੱਕ 'ਚ ਜ਼ਿਕਰ ਆ ਗਿਆ ਸੱਚੀ ਬਾਣੀ ਦਾ, ਇੱਕ 'ਚ ਆ ਗਿਆ ਕੱਚੀ ਬਾਣੀ ਦਾ। ਕਹਿੰਦੇ ਵੀ ਉਹ ਸੱਚੀ ਬਾਣੀ ਕਿਹੜੀ ਹੈ, ਕੱਚੀ ਕਿਹੜੀ ਹੈ? ਟੀਚਰ ਦਾ ਸਵਾਲ ਕਿੰਨਾ ਪਿਆਰਾ ਸੀ ਵੀ ਸੱਚੀ ਬਾਣੀ ਕਿਹੜੀ ਦੇ ਗੱਲ ਕਰਦੇ ਹਾਂ ਗੁਰੂ ਸਾਹਿਬ ਜੀ, ਕੱਚੀ ਕਿਹਨੂੰ ਕਹਿੰਦੇ ਨੇ? ਵੀ ਇਹ ਇਹੀ ਬਾਣੀ ਨੂੰ ਕਹਿ ਰਹੇ ਜਾਂ ਕਿਸੇ ਕੋਈ ਹੋਰ ਬਾਣੀ ਹੈ? ਲਓ ਜੀ ਉੱਥੇ ਮੈਂ ਉਲਝ ਗਿਆ। ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕਦਮ ਕੁਛ ਨਹੀਂ ਕਹਿੰਦਾ। ਨਹੀਂ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਰੋਜ਼ ਤੁਸੀਂ ਆਪਾਂ ਆਉਣ ਜਾਣ ਵਾਲੇ ਹਾਂ, ਅੱਜ ਕੱਲ੍ਹ ਪਰਸੋਂ ਮਹੀਨੇ ਨੂੰ ਸਾਲ ਖੰਡ ਨੂੰ ਜਦੋਂ ਵੀ ਤੁਹਾਨੂੰ ਇਹ ਪ੍ਰਕਾਸ਼ ਹੋ ਗਿਆ ਅਤੇ ਜਦੋਂ ਸਾਡੇ ਕੋਲ ਸਬੱਬ ਬਣਿਆ ਤਾਂ ਮੈਨੂੰ ਜ਼ਰੂਰ ਦੱਸਣਾ, ਪਤਾ ਮੈਨੂੰ ਵੀ ਨਹੀਂ ਹੈਗਾ। ਪਰ ਸਵਾਲ ਇਹ ਉੱਠਿਆ ਭਈ ਉਹ ਕਿਹੜੀ ਬਾਣੀ ਹੈ? ਭਾਈ ਉਹ ਬਾਣੀ ਹੈ ਜਿਹੜੀ ਕੋੜੇ ਨੂੰ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਭਾਈ ਤੇਰੀ ਇਹ ਹਾਲਤ ਕਿਉਂ ਹੋਈ ਹੈ? ਕਿਉਂਕਿ ਤੈਨੂੰ ਪਰਮਾਤਮਾ ਦੀ ਸਿਫਤ ਸਲਾਹ ਭੁੱਲ ਗਈ, ਪਰਮਾਤਮਾ ਦਾ ਨਾਮ ਭੁੱਲ ਗਿਆ ਤੂੰ। ਗੁਰੂ ਕੇ ਕੀਰਤਨ ਦੇਖੋ, ਆਪਾਂ ਉਹਨੂੰ ਵਾਰ ਵਾਰ ਕੋਸ਼ਿਸ਼ ਕਰਦੇ ਸੀ, ਉਹਨਾਂ ਨੇ ਵਾਹਿਗੁਰੂ ਧੁਨ ਵੀ, ਉਦੋਂ ਮੈਂ ਕਿਸੇ ਕਾਰਨ ਬਾਹਰ ਖੜ੍ਹਾ ਸੀ ਅਤੇ ਕੋਸ਼ਿਸ਼ ਹੁੰਦੀ ਹੈ ਮੇਰੀ ਵੀ ਮੈਂ ਪਹਿਲਾਂ ਜਾ ਕੇ ਬੈਠਾ, ਅੱਧਾ ਘੰਟਾ ਜਦੋਂ ਕਥਾ ਕਰਨੀ ਹੈ ਜਾਂ ਕੁਛ ਵੀ ਕਰਨਾ ਸੰਗਤ ਦੇ ਵਿੱਚ, ਅੱਧਾ ਘੰਟਾ ਪਹਿਲਾਂ ਜਾ ਕੇ ਬੈਠਾ। ਔਰ ਸਰੋਤੇ ਨੂੰ ਵੀ ਇੱਦਾਂ ਹੀ ਕਰਨਾ ਪਊਗਾ, ਤਾਂ ਕੁਝ ਲੈ ਕੇ ਜਾਊਗਾ, ਨਹੀਂ ਤਾਂ ਖਾਲੀ ਚੱਲੇ ਧਣੀ ਦੇ ਡਿੱਬੇ ਜਿਉਂ ਮੀਹਾਂ ਵਾਲੀ ਗੱਲ ਹੋ ਜਾਣੀ। ਆਪਣੇ ਨਾਲ ਹੋ ਰਹੀ ਹੈ ਅਤੇ ਠੀਕ ਹੈ, ਛੋਟੇ ਛੋਟੇ ਬੱਚਿਆਂ ਨੂੰ ਆਪਾਂ ਜ਼ਬਰਦਸਤੀ ਜ਼ਰੂਰ ਉਰਾੜਾ ਸਿਖਾਉਂਦੇ ਹਾਂ, ਉਹਨਾਂ ਨੇ ਆਪਾਂ ਕਕਾਰ ਵੀ ਪਹਿਨਾਉਂਦੇ ਹਾਂ, ਪਰ ਇਹ ਸਾਰਾ ਕੁਝ ਨੂੰ ਮੱਥਾ ਵੀ ਟਿਕਾਉਂਦੇ ਹਾਂ ਗਰਦਨ ਤੋਂ ਫੜ ਕੇ। ਐਸੀ ਗਲਤੀ ਨਾ ਕਰਿਆ ਕਰੋ, ਬੱਚੇ ਨੂੰ ਕਦੀ ਵੀ ਗਰਦਨ ਫੜ ਕੇ ਮੱਥਾ ਨਾ ਟਿਕਾਓ। ਅਤੇ ਤੁਸੀਂ ਕਹੋ ਵੀ ਕੀ ਕਰੀਏ, ਉਹਨੂੰ ਛੱਡ ਦਿਉ, ਤੁਸੀਂ ਖੜ੍ਹ ਜਾਓ ਬਸ ਹੱਥ ਜੋੜ ਕੇ। ਜਦ ਤੁਸੀਂ ਦੇਖ ਲਿਆ ਬੱਚੇ ਦਾ ਧਿਆਨ ਮੇਰੇ ਵੱਲ ਆ ਹੁਣ, ਉਦੋਂ ਮੱਥਾ ਟੇਕੋ ਔਰ ਤੁਹਾਡੇ ਸਾਡੇ ਨਾਲੋਂ ਵਧੀਆ ਨਮਸਕਾਰ ਕਰੂਗਾ। ਦੇਖ ਕੇ ਜੋ ਮਾਂ ਪਿਓ ਨੂੰ ਦੇਖਿਆ ਉਹਨੇ ਉਹੀ ਕਰਨਾ। ਆਪਾਂ ਹੀ ਉਹਦਾ ਸਕੂਲ ਹਾਂ ਪਹਿਲਾਂ, ਜਦੋਂ ਆਪਾਂ ਜ਼ਬਰਦਸਤੀ ਕਰੋਂਗੇ ਉਹ ਕਿਤੇ ਵੀ ਉਹਦਾ ਅਸਰ ਨਹੀਂ ਹੋਊਗਾ। ਕਿੱਥੇ ਮਰਜ਼ੀ ਹੋਵੇ, ਚਾਹੇ ਅਸੀਂ ਘਰ ਤੋਂ ਸ਼ੁਰੂ ਕਰਕੇ ਹਰਿਮੰਦਰ ਸਾਹਿਬ ਤੱਕ ਚਲੇ ਜਾਈਏ, ਜਦੋਂ ਵੀ ਕਿਤੇ ਆਪਾਂ ਜ਼ਬਰਦਸਤੀ ਕਰਦੇ ਹਾਂ, ਧੱਕਾ ਕਰਦੇ ਹਾਂ, ਚਤਰਾਈ ਕਰਦੇ ਹਾਂ, ਤਾਂ ਸਾਨੂੰ ਇਹੀ ਕੁਛ ਹੁੰਦਾ ਫਿਰ ਕਿ ਉਹ ਉਲਟਾ ਉਹਦਾ ਅਸਰ ਉਲਟਾ ਸ਼ੁਰੂ ਹੋ ਜਾਂਦਾ ਕਿ ਜਿੱਥੇ ਸਾਨੂੰ ਲਾਭ ਹੋਣਾ ਸੀ ਉੱਥੇ ਹਾਨੀ ਸ਼ੁਰੂ ਹੋ ਜਾਂਦੀ ਹੈ। ਸੋ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਜਾ ਕੇ ਜਦੋਂ ਕਿਹਾ ਭਾਈ ਤੂੰ ਇਹ ਚੀਜ਼ਾਂ ਨੂੰ ਭੁੱਲ ਗਿਆ, ਅਤੇ ਸਵੇਰ ਹੋਣ ਤੱਕ ਕੂੜਾ ਤਾਂ ਬਿਲਕੁਲ ਰਿਸ਼ਟ ਪੁਸ਼ਟ ਸੀ, ਸਾਖੀ ਕਹਿੰਦੀ ਹੈ। ਗੁਰੂ ਸਾਹਿਬ ਨੇ ਆਪ ਹੀ ਇਸ਼ਨਾਨ ਕੀਤਾ ਹੋਊਗਾ, ਮਰਦਾਨਾ ਜੀ ਉਹਨੂੰ ਵੀ ਇਸ਼ਨਾਨ ਕਰਾਇਆ ਅਤੇ ਨਾਲੇ ਨੌਵਰ ਨੌ ਕੀਤਾ। ਜਦੋਂ ਪਿੰਡ ਨੂੰ ਮੁੜੇ ਆ ਰਹੇ ਨੇ ਅਤੇ ਲੋਕ ਬੜੇ ਹੈਰਾਨ ਹੋ ਰਹੇ ਨੇ, ਕਹਿੰਦੇ ਯਾਰ ਜਿਹੜੇ ਰਾਤ ਦੋ ਬੰਦੇ ਆਏ ਸੀ ਕੁੱਲੀ 'ਚ ਆਪਾਂ ਭੇਜੇ ਸੀ, ਵੀ ਉਹ ਤਾਂ ਤਿੰਨ ਜਣੇ ਆ ਰਹੇ ਨੇ ਵਾਪਸ, ਜਾਂ ਹੋਰ ਨੇ ਦੇਖਿਆ ਵੀ ਤਾਂ ਕੋੜਾ ਆ ਰਿਹਾ, ਬਿਲਕੁਲ ਸਹੀ ਸਲਾਮਾਂ ਤੁਰਿਆ। ਕਿਉਂਕਿ ਤਨ ਦੇ ਨਾਲੋਂ ਜ਼ਿਆਦਾ ਉਹ ਮਨ ਦਾ ਕੋੜੀ ਹੋਇਆ ਪਿਆ ਸੀ ਵਿਚਾਰਾ। ਅਤੇ ਹੁਣ ਗੁਰੂ ਪੂਰਾ ਵੈਦ ਹੈ ਜੋ ਤਿੰਨੇ ਆ ਰਹੇ ਨੇ, ਲੋਕ ਹੈਰਾਨ ਹੋ ਗਏ ਵੀ ਆਹ ਕਮਾਲ ਹੋ ਗਈ, ਵੀ ਇਹ ਤਾਂ ਜੀ ਕੋੜਾ ਸੀ, ਇਹ ਤਾਂ ਉੱਥੇ ਬਾਹਰ ਕੱਢਿਆ ਹੋਇਆ ਸੀ। ਗੁਰੂ ਜੀ ਕਹਿੰਦੇ ਭਾਈ ਦੇਖੋ ਤੁਹਾਡੇ ਸਾਹਮਣੇ ਹੈ, ਤਾਂ ਫਿਰ ਉਹ ਕੋੜਾ ਦੱਸਦਾ ਵੀ ਦੇਖੋ ਜੀ ਮੈਂ ਬਿਲਕੁਲ ਠੀਕ ਠਾਕ ਹਾਂ, ਮੈਨੂੰ ਪਤਾ ਲੱਗ ਗਿਆ ਭਈ ਸੋਹਣਾ ਮਨੁੱਖਾ ਜਨਮ ਸਾਡੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਮਿਲਿਆ, ਅਤੇ ਪਰਮਾਤਮਾ ਕੋਈ ਅਸਮਾਨ ਵਿੱਚ ਕੁਰਸੀ ਡਾਹ ਕੇ ਨਹੀਂ ਬੈਠਾ, ਨਾ ਕਿਸੇ ਪਤਾਲ ਦੇ ਵਿੱਚ ਕੋਈ ਸਰੂਪਾ ਬਣੀ ਬੈਠਾ, ਪਰਮਾਤਮਾ ਦਾ ਕਣ ਕਣ ਦੇ ਵਿੱਚ ਜ਼ਰੇ ਜ਼ਰੇ ਦੇ ਵਿੱਚ ਸਮਾਇਆ ਪਿਆ। ਨਾਮ ਆਪਾਂ ਨੇ ਰੱਖ ਲਿਆ ਤਾਂ ਪਰਮਾਤਮਾ ਵੀ ਆਪਾਂ ਜਾਂ ਪ੍ਰਭੂ ਜਾਂ ਫਿਰ ਗੋਬਿੰਦ ਜਾਂ ਅਕਾਲ ਪੁਰਖ ਜਾਂ ਕਰਤਾਰ, ਇਹਨਾਂ ਨੇ ਮੈਨੂੰ ਸਮਝਾਇਆ ਅਤੇ ਮੈਂ ਬਿਲਕੁਲ ਠੀਕ ਹਾਂ,
ਜਾਂ ਲੋਕ ਪਿੰਡ ਦੇ ਕਹਿੰਦੇ ਸੰਤ ਜੀ ਸਾਨੂੰ ਖਿਮਾ ਕਰ ਦਿਓ। ਕਹਿੰਦੇ ਭਾਈ ਕਾਹਦੀ ਖਿਮਾ, ਤੁਹਾਡਾ ਫਰਜ਼ ਬਣਦਾ ਤੁਸੀਂ ਨਿਭਾਇਆ ਅਤੇ ਜਿਹੜਾ ਸਾਡਾ ਬਣਦਾ ਸੀ ਉਹ ਅਸੀਂ ਨਿਭਾ ਦਿੱਤਾ, ਆਪਾਂ ਅਗਲੀ ਗੱਲ ਕਰੀਏ। ਕਹਿੰਦੇ ਜੀ ਫਿਰ ਇੱਕ ਰਾਤ ਹੋਰ ਰਹਿ ਜਾਓ। ਗੁਰੂ ਸਾਹਿਬ ਕਹਿੰਦੇ ਬਸ ਇੱਕ ਰਾਤ? ਕਹਿੰਦੇ ਨਹੀਂ ਮਹਾਰਾਜ ਜੀ, ਸਦਾ ਹੀ ਰਹੋ। ਗੁਰੂ ਜੀ ਕਹਿੰਦੇ ਆਹ ਤਾਂ ਬਣੀ ਨਾ ਗੱਲ, ਜਿਹੜੀ ਇੱਕ ਰਾਤ ਵਾਲੀ ਗੱਲ ਤਾਂ ਸੌਦਾ ਹੁੰਦਾ ਸੀ, ਆਹ ਜਿਹੜੀ ਸਦਾ ਰਹਿਣੀ ਗੱਲ ਇਹ ਤੁਸੀਂ ਬਹੁਤ ਵਧੀਆ ਕਹੀ ਹੈ। ਰਹਾਂਗੇ ਪਰ ਉਸ ਰੂਪ ਦੇ ਵਿੱਚ ਜਿਹਦੇ ਜਿਹੜੇ ਰੂਪ ਦੇ ਵਿੱਚ ਸਦੀਵੀ ਨਿਵਾਸ ਹੁੰਦਾ, ਉਹ ਕਿਹੜਾ ਰੂਪ ਸੀ? ਕਹਿੰਦੇ ਭਾਈ ਤੁਸੀਂ ਨਾ ਇੱਥੇ ਧਰਮਸ਼ਾਲ ਬਣਾ ਲਓ ਪਿੰਡ ਦੇ ਹਿਸਾਬ ਦੇ ਨਾਲ, ਵੀ ਉਹਦੇ 'ਚ ਤੁਸੀਂ ਦੋ ਵੇਲੇ ਸਾਂਝ ਅਤੇ ਸਵੇਰ ਘੜੀ ਅੱਧੀ ਘੜੀ ਬੈਠਿਆ ਕਰੋ ਮਿਲ ਕੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਇਨ ਬਿਦ ਪਾਸਾ ਢਾਲੋ ਵੀਰ। ਮਹਾਰਾਜ ਕਹਿੰਦੇ ਤੁਸੀਂ ਨਾ ਇਕੱਤਰ ਹੋ ਕੇ ਬੈਠਿਆ ਕਰੋ, ਸਫਾ ਵਿਛਾ ਕੇ, ਦਰੀ ਵਿਛਾ ਕੇ। ਆਪਾਂ ਇਸ 'ਤੇ ਉਲਝ ਗਏ, ਮਤਲਬ ਕਿਤੇ ਨਾ ਕਿਤੇ ਜਾ ਹੋ ਗਿਆ ਤਕਰੀਬਨ 98 ਦੇ ਉਲਝੇ ਹੋਏ ਆਪਾਂ, 97-98 ਦੇ, ਜਦੋਂ ਕੁਰਸੀਆਂ 'ਤੇ ਥੱਪੜਾਂ ਦਾ ਰੌਲਾ ਪਿਆ ਸੀ। ਮੋਡਰੇਟ ਜਾਂ ਪਹਿਲਾਂ ਆਏ ਹੋਏ ਸਿੱਖ, ਉਹਨਾਂ ਨੇ ਲੋੜ ਦੇ ਮੁਤਾਬਕ ਬੈਠਣ ਦੇ ਲਈ ਸੁਵਿਧਾ ਸੀ ਜੋ ਇੱਥੇ ਦਾ ਸੱਭਿਆਚਾਰ ਸੀ ਬਣਾ ਲਈਆਂ, ਅਤੇ ਦੂਜੇ ਪਾਸੇ ਸ਼ੁਰੂ ਗੱਲ ਹੋ ਗਈ ਥੱਪੜਾਂ ਦੀ। ਹਾਂ, ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ, ਜਿਹੜਾ ਕਿ ਸਾਨੂੰ ਵਿਰਸਾ ਮਿਲਿਆ ਹੋਇਆ, ਉਹਦਾ ਮੱਥਾ ਟੇਕਦਿਆਂ ਹੱਥ ਜੋੜੇ, ਗੋਡੇ ਥੱਲੇ ਲੱਗੇ ਅਤੇ ਸਿਰ ਵੀ ਥੱਲੇ ਲੱਗਿਆ, ਘੱਟੋ ਘੱਟ ਪੌਣਾ ਕੁ ਮਿੰਟ ਤਾਂ ਲਾਈਏ ਨਾ ਨਮਸਕਾਰ ਨੂੰ, ਇੰਨੇ 'ਚ ਸਾਨੂੰ ਪਤਾ ਲੱਗ ਜੂ ਵੀ ਗਿੱਟੇ ਦੀ ਕੀ ਹਾਲਤ ਹੈ, ਗੋਡੇ ਦੀ ਕੀ ਹੈ, ਲੱਕ ਦੀ ਕੀ ਹੈ, ਅਤੇ ਸਰਵਾਈਕਲ ਦਾ ਕਿਆ ਕਿਹੋ ਜਿਹਾ ਨਕਸ਼ ਹੈ, ਅਤੇ ਸਿਰ ਕਿੱਥੇ ਗਾ ਸਾਡਾ। ਇੰਨੇ ਵਿੱਚ ਹੀ ਇੱਕ ਆਸਣ ਲੱਗ ਜਾਂਦਾ ਆਪਣੇ ਆਪ ਦੇ ਵਿੱਚ, ਗੁਰੂ ਨਮਸਕਾਰ ਜਿਹਨੂੰ ਆਸਣ ਕਿਹਾ ਜਾਂਦਾ। ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ ਇਹ ਹੀ ਬਾਣੀ ਬਣ ਜਾਂਦੀਆਂ ਹਨ। ਸੋ ਭਾਈ ਬਾਣੀ ਕਿਹਾ ਸਿਫਤ ਸਲਾਹ, ਪਰਮਾਤਮਾ ਦੀ ਸਿਫਤ ਸਲਾਹ ਬਾਣੀ ਦੇ ਵਿੱਚ, ਜਦੋਂ ਬਾਣੀ ਦਾ ਪਾਠ ਕਰਦੇ ਜਾਵਾਂਗੇ, ਬਾਣੀ ਨੂੰ ਗਾਉਂਦੇ ਜਾਵਾਂਗੇ, ਵਿੱਚ ਹੀ ਕਿਤੇ ਨਾ ਕਿਤੇ ਉਹਦੇ ਵਿੱਚੋਂ ਸਿਫਤ ਸਲਾਹ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਹੁਣ ਆਸਾ ਦੀ ਵਾਰ ਹੈ ਅਤੇ ਜਪਜੀ ਸਾਹਿਬ ਤੋਂ ਐਸੀਆਂ ਬਾਣੀਆਂ ਜਿਹਦੇ ਵਿੱਚ ਸਾਡਾ ਜਾਤੀ ਵੀ ਅਤੇ ਜਮਾਤੀ ਸਾਰਾ ਸਕੈਨ ਕੀਤੀ ਪਈ ਹੈ ਔਰ ਸਾਰੇ ਇਲਾਜ ਦੱਸੇ ਪਏ ਹੈ, ਪਰ ਦੋਨਾਂ ਤੋਂ ਹੀ ਅੱਜ ਸਿੱਖ ਟੁੱਟਿਆ ਹੋਇਆ, ਜਾਤੀ ਤੌਰ 'ਤੇ ਵੀ ਜਮਾਤੀ ਤੌਰ 'ਤੇ ਵੀ, ਇਹ ਦੋਨਾਂ ਬਾਣੀਆਂ ਤੋਂ ਵੇਖ ਲਓ। ਇਹ ਕੌੜਾ ਸੱਚ ਹੈ। ਗੁਰੂ ਘਰਾਂ ਦੇ ਵਿੱਚ ਆਸਾ ਦੀ ਵਾਰ ਲਾਈ ਜਾਂਦੀ ਹੈ, ਸੰਗਤ ਵੀ ਕਹਿੰਦੀ ਹੈ, ਪ੍ਰਬੰਧਕ ਵੀ, ਅਤੇ ਅਸੀਂ ਵੀ ਕਹਿ ਦਿੰਦੇ ਹਾਂ ਵੀ ਮੈਂ ਆਸਾ ਦੀ ਵਾਰ ਲਾਉਣ ਚੱਲਿਆ ਜੀ, ਮੈਂ ਲਾ ਕੇ ਆਇਆ। ਇਹ ਤਾਂ ਕਰਨ ਵਾਲੀ ਚੀਜ਼ ਸੀ, ਆਸਾ ਦੀ ਵਾਰ ਕੀਤੀ। ਗਾਉਣ ਅਤੇ ਕਮਾਉਣ 'ਚ ਬੜਾ ਅੰਤਰ ਹੋ ਜਾਂਦਾ ਵੀ ਆਸਾ ਦੀ ਵਾਰ ਕਰਨੀ ਆ। ਹੁਣ ਤੁਸੀਂ ਕਹੋਗੇ ਵੀ ਅੱਜ ਤਾਂ ਜੇ ਅੱਜ ਦੀ ਤਸਵੀਰ ਦੇਖਣੀ ਹੋਵੇ ਸਾਡੇ ਸੰਸਾਰ ਦੀ, ਕੌਮ ਦੀ ਜਾਂ ਆਪਣੇ ਪਰਿਵਾਰ ਦੀ, ਤਾਂ ਆਸਾ ਦੀ ਵਾਰ ਦੇ ਵਿੱਚ ਥੋੜ੍ਹੀ ਜਿਹੀ ਟੁੱਬੀ ਲਾਉਣ ਦੀ ਲੋੜ ਹੈ। ਲਵ ਪਾਪ ਦੋਏ ਰਾਜਾ, ਮਹਿਤਾ ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਨੀ ਰਈਅਤ ਗਿਆਨ ਵੀ ਹੋਣੀ ਭਾਵ ਪਰੇ ਮੁਰਦਾਰ, ਗਿਆਨੀ ਨੱਚੇ ਬਾਜੇ ਵਾਵੇਂ ਰੂਪ ਕਰੇ ਸ਼ਿੰਗਾਰ, ਉੱਚੇ ਕੂਕੇ ਵਾਧਾਂ ਗਾਵੇਂ ਜੋਧਾਂ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੋ ਜੋ ਸੰਜੈ ਤਰੇ ਪਿਆਰ,

0: ਕੌਣ ਰਹਿ ਗਿਆ? ਵੀ ਸਮਾਜ ਦਾ ਕੋਈ ਵਰਗ ਐਸਾ ਰਹਿ ਨਹੀਂ ਗਿਆ ਜਿਹਦਾ ਜ਼ਿਕਰ ਨਾ ਕੀਤਾ ਹੋਵੇ ਮਹਾਰਾਜ ਨੇ ਬਾਣੀ ਦੇ ਵਿੱਚ, ਸਾਡੀ ਸਕੈਨ ਕਰ ਦਿੱਤੀ। ਪਰ ਅਖੀਰ ਚ ਕੀ ਕਹਿਤਾ, ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ। ਜਿਹੜਾ ਭਗਤੀ ਭਾਉ ਪ੍ਰੇਮ ਇਹਦਾ ਰੰਗ ਨਹੀਂ ਚੜ੍ਹਦਾ, ਇਹ ਤੋਂ ਜਿਹਨੂੰ ਇਹ ਚੜ੍ਹ ਗਿਆ ਉਹ ਫਿਰ ਕਿੱਥੇ ਟਿਕਦਾ? ਆ ਕੇ ਜਪ ਜੀ ਦੇ ਵਿੱਚ ਕੀ ਕਹਿੰਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕ। ਉਹ ਇਸ ਵਿੱਚ ਟਿਕ ਜਾਂਦਾ, ਕਿਉਂਕਿ ਉਹਦੇ 'ਚ ਚਾਰੇ ਜਿਹੜੇ ਰੰਗ ਨੇ ਮਹਾਰਾਜ ਨੇ ਬਿਆਨ ਕਰਤੇ, ਚਾਰੇ ਅਵਸਥਾਵਾਂ ਦਾ ਜ਼ਿਕਰ ਕਰ ਦਿੱਤਾ। ਸੋ ਸਮਾਂ ਸਮਾਪਤ ਹੈ ਜੀ, ਅਤੇ ਗੁਰੂ ਕੀ ਬਾਣੀ ਅਥਾਹ ਸਾਗਰ ਹੈ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਆਪਾਂ ਨੂੰ ਸਾਧ ਸੰਤ ਸਿੱਖ ਅਤੇ ਗੁਰਮੁਖ, ਇਹ ਚਾਰੇ ਹੀ ਪੌੜੀਆਂ ਗ੍ਰਹਿਣ ਕਰਨੀਆਂ ਪੈਣਗੀਆਂ, ਸੰਤ ਸਾਧ ਗੁਰਮੁਖ ਅਤੇ ਗੁਰਸਿੱਖ। ਇਹਨੇ ਕਿਤੇ ਫਿਰ ਵਿਚਾਰ ਕਰਾਂਗੇ ਤਿੰਨੇ ਚਾਰੇ ਅਵਸਥਾਵਾਂ ਦੀ, ਲੇਕਿਨ ਮੈਂ ਸਾਖੀ ਨਾਲ ਸਮਾਪਤੀ ਕਰਾਂ ਕਿ ਗੁਰੂ ਸਾਹਿਬ ਕੋਲ ਸਿੱਖ ਨੇ ਜਦੋਂ ਇੱਕ ਕਲੀਨ ਸ਼ਿਵ ਸਿੱਖ ਨੇ ਬਖਸ਼ਿਸ਼ ਲੈ ਲਈ ਗੁਰੂ ਦੀ, ਤਾਂ ਜਿਹੜੇ ਨਾਲ ਮਾਤੜ ਬੈਠੇ ਸੀ ਕਕਾਰਾਂ ਵਾਲੇ ਕਹਿੰਦੇ, ਮਹਾਰਾਜ ਦੀ ਤਾਂ ਛੇਤੀ ਉਹ ਕੰਮ, ਤੁਸੀਂ ਕਿਰਪਾ ਕਰਦੀ ਵੀ ਅਸੀਂ ਤੁਹਾਡੇ ਨਾਲ ਤੁਰੇ ਆਉਂਦੇ ਹਾਂ, ਅਤੇ ਇਹ ਤਾਂ ਬੜੀ ਕਿਰਪਾ ਕਰਤੀ। ਇਕਦਮ ਗੁਰੂ ਜੀ ਹੱਸ ਪਏ ਆ, ਗੁਰੂ ਗੋਬਿੰਦ ਸਿੰਘ ਜੀ ਮਾਲਵੇ ਦੇ ਵਿੱਚ ਕਹਿੰਦੇ, ਭਾਈ ਚਾਰ ਪ੍ਰਕਾਰ ਦੀ ਸਿੱਖੀ ਹੁੰਦੀ ਹੈ, ਕਹਿੰਦੇ ਸਾਨੂੰ ਵੀ ਦੱਸ ਦਿਓ। ਕਹਿੰਦੇ ਇੱਕ ਸਿੱਖੀ ਦੇਖਾ ਦੇਖੀ ਦੀ, ਇੱਕ ਸਿੱਖੀ ਧੰਦੇ ਦੀ, ਇੱਕ ਸਿੱਖੀ ਹਿਰਸ ਦੀ, ਇੱਕ ਸਿੱਖੀ ਸਿਦਕ ਦੀ। ਸੋ ਚਾਰ ਪ੍ਰਕਾਰ ਦੀ ਸਿੱਖੀ, ਪਰ ਕਹਿੰਦੇ ਸਾਰਿਆਂ ਦੇ ਉੱਤੇ ਭਾਈ ਗੁਰੂ ਦੀ ਨਜ਼ਰ ਹਮੇਸ਼ਾ ਹੁੰਦੀ ਰਹਿੰਦੀ ਹੈ। ਕੋਈ ਭਾਂਡਾ ਸਿੱਧਾ ਹੁੰਦਾ, ਕੋਈ ਟੇਢਾ ਹੁੰਦਾ, ਕੋਈ ਮੂਧਾ ਹੁੰਦਾ। ਜਿਹੜਾ ਸਿੱਧਾ ਉਹਦੇ 'ਚ ਭਾਈ ਸਿੱਖੀ ਦਾ ਅੰਮ੍ਰਿਤ ਸਿੱਧਾ ਪੈ ਜਾਂਦਾ, ਟੇਢੇ 'ਚ ਹੌਲੀ ਘੱਟ। ਜਿਹੜਾ ਬਿਲਕੁਲ ਮੂਧਾ ਉਹ ਫਿਰ ਵਿਚਾਰਾ ਖਾਲੀ ਚਲੇ ਜਾਂਦਾ। ਪਰ ਗੁਰੂ ਦੀ ਨਜ਼ਰ ਤਾਂ ਸਾਰਿਆਂ ਦੇ ਬਰਾਬਰ ਇੱਕੋ ਜਿਹੀ ਹੁੰਦੀ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਗੁਰੂ ਸੰਗਤ ਬਖਸ਼ਣਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰਿਓ, ਕਰੋ ਰਸਨਾ ਪਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ, ਜੋ ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੋੜ ਰਹੇ ਸੀ। ਆਪਾਂ ਸਾਰੇ ਹੀ ਭਾਗਾਂ ਵਾਲੇ ਹਾਂ, ਜੋ ਆਪਣੇ ਸਵਾਸਥ ਦੀ ਬੰਦੀ ਨੂੰ ਸਫਲ ਕਰਦੇ ਹੋਏ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੁੜ ਰਹੇ ਸੀ। ਹੁਣ ਆਪ ਜੀ ਨੂੰ ਸਾਡੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਦਾ ਜਥਾ ਗੁਰਬਾਣੀ ਕੀਰਤਨ ਦੇ ਨਾਲ ਜੋੜੇਗਾ, ਅਤੇ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ, ਉਹ ਗਿਆਨੀ ਚਮਕੌਰ ਸਿੰਘ ਜੀ ਨੂੰ ਗੁਰੂ ਘਰ ਵੱਲੋਂ ਸਰੋਪਾ ਦੀ ਭੇਟਾ ਕਰਨ। ਗਿਆਨੀ ਜੀ,

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ, ਨਾਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ।

ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਵੰਨ ਵੰਨ ਕਟਵਾਏ ਕੋਕੜੀਆਂ ਲੁਹਾਈਆਂ ਜਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ

ਸਹਿਜ ਪੰਥ ਕੀ ਜੀਤ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਆਪ ਜੀ ਦੀ ਕਿਰਪਾ ਸਦਕਾ ਹਫ਼ਤਾਵਾਰੀ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪ੍ਰਨ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਚੌਪੇ ਸਾਹਿਬ ਜੀ ਦੀ ਬਾਣੀ ਦੇ ਜਾਪ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਮਹਾਰਾਜ ਜੀਓ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦ ਨਿਹਾਲ ਕਰਨਾ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ ਭਾਈ ਜਸਵੀਰ ਸਿੰਘ ਬੇਦੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਜਸ਼ਨਦੀਪ ਸਿੰਘ ਨੂੰ ਚੜ੍ਹਦੀ ਕਲਾ ਦੇ ਅਰੋਗਤਾ ਬਖਸ਼ਿਸ਼ ਕਰਨੀ ਡਾਕਟਰ ਮਨਮੋਹਨ ਸਿੰਘ ਬੀਬੀ ਕਿਰਨ ਕੌਰ ਸਮੂਹ ਪਰਿਵਾਰ ਵੱਲੋਂ ਆਪਣੇ ਬੱਚੇ ਪ੍ਰਭਜੋਤ ਸਿੰਘ ਲਈ ਅਰਦਾਸ ਬੇਨਤੀ ਕਰਵਾ ਰਹੇ ਹਨ ਗੁਰਸਿੱਖੀ ਜੀਵਨ ਦੇ ਅਰੋਗਤਾ ਜ਼ਿੰਦਗੀ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਭਾਈ ਗੁਰਦਿਆਲ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਅੱਜ ਦੇ ਦਿਨ ਦੇ ਕੜਾ ਪ੍ਰਸ਼ਾਦ ਦੀ ਸੇਵਾ ਮਹਾਰਾਜ ਹਾਜ਼ਰ ਹੋਈ ਹੈ ਮਹਾਰਾਜ ਕਿਰਪਾ ਕਰਨੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਜੀ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰਨੀ ਸਮੂਹ ਪਰਿਵਾਰ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਭਾਈ ਗੁਰਦਿਆਲ ਸਿੰਘ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ ਪਰਿਵਾਰ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਔਰ ਭਾਈ ਸੁਖਦੇਵ ਸਿੰਘ ਜੀ ਸੁੱਖਾ ਉਹਨਾਂ ਸੂਰਮਿਆਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਕੁਰਬਾਨੀ ਨੂੰ ਯਾਦ ਕਰਦਿਆਂ ਮਹਾਰਾਜ ਦੀਵਾਨ ਸਜੇ ਕਿਰਪਾ ਕਰਨੀ ਸਮੂਹ ਸੰਗਤਾਂ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਬੇਅੰਤ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ ਬੇਅੰਤ ਸੰਗਤਾਂ ਨੇ ਆਪ ਜੀ ਦੀਆਂ ਬਿਲਡਿੰਗਾਂ ਵਾਸਤੇ ਮਾਇਆ ਭੇਟਾ ਕੀਤੀ ਸਭ ਦੀਆਂ ਭੇਟਾਵਾਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ ਜੀ ਪਾਵਨ ਪਵਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ ਪਾਤਸ਼ਾਹ ਜੀਓ ਕਿਰਪਾ ਕਰੋ ਮਹਾਰਾਜ ਪਾਵਨ ਅਤੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ।

ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ